ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ ਜੀ, ਸਤ ਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ ਜੀ, ਸਤ ਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ ਜੀ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਜੀ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਵਤ ਦੇ ਪਾਤਰ ਬਣ ਰਹੇ ਹੋ। ਪਾਠ ਬੋਧ ਸਮਾਗਮ ਦੇ ਅੱਜ ਸੱਤਵੇਂ ਦਿਨ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਆਪਦੀ ਗੁਰੂ ਦਰਬਾਰ ਦੇ ਵਿੱਚ ਆਣ ਸਜੇ ਹੋ। ਅੱਜ ਹੀ ਪਤਾ ਲੱਗਿਆ ਹੈ ਕਿ 1250 ਦੇ ਕਰੀਬ ਪ੍ਰਾਣੀ ਜੋ ਆਨਲਾਈਨ ਵੀ ਸੰਥਿਆ ਕਰਦੇ ਨੇ। ਪਹਿਲਾਂ ਚੰਗੀ ਤਰ੍ਹਾਂ ਦੇ ਨਾਲ ਪੂਰੀ ਗਿਣਤੀ ਪਤਾ ਨਹੀਂ ਸੀ, ਇਸ ਕਰਕੇ ਅਨਾਊਂਸ ਨਹੀਂ ਕਦੇ ਕੀਤਾ। ਸੋ ਅੱਜ ਹੀ ਪਤਾ ਲੱਗਿਆ ਹੈ ਕਿ 1250 ਦੇ ਕਰੀਬ ਆਨਲਾਈਨ ਵੀ ਗੁਰਬਾਣੀ ਦੀ ਸੰਥਿਆ ਗੁਰਮੁਖ ਪਿਆਰੇ ਕਰਦੇ ਨੇ। ਯੂਰਪ ਤੋਂ, ਅਮਰੀਕਾ ਤੋਂ, ਕੈਨੇਡਾ ਭਰ ਦੇ ਸਮੂਹ ਸੂਬਿਆਂ ਤੋਂ, ਇੰਡੀਆ ਤੋਂ, ਦਿੱਲੀ ਤੋਂ, ਬੰਬੇ ਤੋਂ ਵੀ ਕਾਫੀ ਫੋਨ ਆਏ ਨੇ। ਸੋ ਬੇਅੰਤ ਸੰਗਤਾਂ ਲਾਹਾ ਲੈ ਰਹੀਆਂ ਨੇ, ਵੱਡੇ ਭਾਗ ਹਨ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਬੇਅੰਤ ਬੇਅੰਤ ਸ਼ੁਕਰ ਹੈ ਜਿਨ੍ਹਾਂ ਨੇ ਐਸਾ ਸੁਭਾਗ ਭਰਿਆ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਇੱਕੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਹਾਂ। ਆਪ ਜੀ ਰੋਜ਼ ਬੜਾ ਲੰਬਾ ਸਮਾਂ 2.5-3 ਘੰਟੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਦੇ ਹੋ। ਇਉਂ ਸਮਝ ਲਈਏ ਜ਼ਿੰਦਗੀ ਵਿੱਚ ਘੱਟ ਤੋਂ ਘੱਟ ਇੱਕ ਸਹਿਜ ਪਾਠ ਪੂਰਨ ਇਕਾਗਰਤਾ ਤੇ ਪੂਰੇ ਧਿਆਨ ਨਾਲ ਸਾਡਾ ਸਾਰਿਆਂ ਦਾ ਹੋ ਜਾਣਾ ਹੈ ਪਾਠ ਬੋਧ ਸਮਾਗਮ ਦੇ ਵਿੱਚ, ਘੱਟ ਤੋਂ ਘੱਟ ਇੱਕ। ਆਮ ਕਰਕੇ ਅਸੀਂ ਸਹਿਜ ਪਾਠ ਕਰਦੇ ਹਾਂ ਰੁਟੀਨ ਵਿੱਚ, ਪਰ ਸਮੇਂ ਦੀ ਵਾਧ ਘਾਟ ਦੇ ਕਾਰਨ ਕਈ ਵਾਰੀ ਤੇਜ਼ੀ ਵੀ ਕਰਨੀ ਪੈਂਦੀ ਹੈ, ਕਈ ਵਾਰੀ ਸਹਿਜ ਸੁਭਾਈ ਵੀ ਗੁਰਬਾਣੀ ਪੜ੍ਹਨ ਦਾ ਅਸੀਂ ਯਤਨ ਕਰਦੇ ਹਾਂ। ਪਰ ਹੁਣ ਮਹਾਰਾਜ ਜੀ ਦੇ ਇੱਕ ਇੱਕ ਅੱਖਰ ਦੇ ਇੱਕ ਇੱਕ ਲੱਗਦੇ ਆਪ ਜੀ ਦਰਸ਼ਨ ਕਰ ਰਹੇ ਹੋ। ਬਹੁਤ ਸੁਹਾਵਣਾ ਸਮਾਂ ਇਹ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇੱਕ ਹਫ਼ਤਾ ਲੰਘ ਗਿਆ ਪਤਾ ਹੀ ਨਹੀਂ ਲੱਗਿਆ, ਇਸੇ ਤਰ੍ਹਾਂ ਹੀ ਪਤਾ ਨਹੀਂ ਲੱਗਣਾ ਕਦੋਂ ਇਹ 42 ਦਿਨ ਬੀਤ ਜਾਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਦਾ ਸਾਨੂੰ ਸੁਭਾਗ ਪ੍ਰਾਪਤ ਹੋਵੇਗਾ। ਬੇਅੰਤ ਸੰਗਤਾਂ ਨੇ ਜਿਹੜੀਆਂ ਨੋਟਸ ਵੀ ਨਾਲ ਬਣਾ ਰਹੀਆਂ ਨੇ, ਘਰਾਂ ਵਿੱਚ ਜਾਣ ਤੇ ਪਤਾ ਲੱਗਿਆ ਕਿ ਨਾਲ ਦੀ ਨਾਲ ਉਹ ਲਿਖਦੇ ਨੇ ਜੋ ਕੁਝ ਦੱਸਿਆ ਜਾਂਦਾ ਹੈ, ਬਹੁਤ ਚੰਗੀ ਗੱਲ ਹੈ। ਹੋਰ ਵੀ ਸੰਗਤਾਂ ਵਾਸਤੇ ਇਹ ਸੁਝਾਅ ਹੈ, ਜੇ ਆਪ ਜੀ ਜੋ ਕੁਝ ਦੱਸਿਆ ਜਾਂਦਾ ਹੈ ਸੰਥਿਆ ਦੇ ਦੌਰਾਨ, ਜੇ ਨਾਲ ਦੀ ਨਾਲ ਸਾਰੇ ਨੋਟਸ ਬਣਾ ਲਓ, ਲਿਖ ਲਵੋ, ਤੇ ਫਿਰ ਆਪ ਜੀ ਨੂੰ ਆਉਣ ਵਾਲੇ ਸਮੇਂ ਵਾਸਤੇ ਬੜਾ ਸੌਖਾ ਹੋਵੇਗਾ। ਰਿਕਾਰਡਿੰਗ ਸਾਰੀ ਕੈਲਗਰੀ ਸਿੱਖਸ ਚੈਨਲ ਦੇ ਉੱਪਰ ਸੇਵ ਪਈ ਹੈ, ਕਿਸੇ ਵੇਲੇ ਵੀ ਆਪ ਜੀ ਉੱਥੋਂ ਕੱਢ ਕੇ ਦੁਬਾਰਾ ਸੁਣ ਕੇ ਤਸੱਲੀ ਕਰ ਸਕਦੇ ਹੋ। ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰੇ ਕਦੇ ਸੰਥਿਆ ਕਰਨ ਦਾ ਮਨ ਬਣੇ ਤਾਂ ਆਪ ਜੀ ਉੱਥੋਂ ਵੀ ਆਨਲਾਈਨ ਕਰ ਸਕਦੇ ਹੋ। ਪਰ ਕੋਸ਼ਿਸ਼ ਕਰੋ ਜਦੋਂ ਕਦੇ ਵੀ ਸੰਥਿਆ

0: ਉੱਥੋਂ ਅਸੀਂ ਅੱਜ ਸੰਥਿਆ ਪ੍ਰਾਰੰਭ ਕਰਨੀ ਹੈ। ਗੌੜੀ ਮਹੱਲਾ ਪੰਜਵਾਂ। ਕੱਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁੱਖ ਸਾਰੇ। ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਆਪ ਜੀ ਆਪਣੇ ਪੋਥੀ ਸਾਹਿਬ ਇਸ ਅੰਗ ਤੋਂ ਪ੍ਰਕਾਸ਼ ਕਰ ਲਓ। ਅੰਗ 191 90 ਦੇ ਅੰਤ ਤੋਂ ਸ਼ਬਦ ਸ਼ੁਰੂ ਹੁੰਦਾ ਹੈ, ਗੌੜੀ ਮਹੱਲਾ ਪੰਜਵਾਂ। ਕੱਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁੱਖ ਸਾਰੇ। ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋ ਰਹੀ ਹੈ। ਮਨ ਬਿਰਤੀਆਂ ਇਕਾਗਰ ਕਰੋ, ਇਕਾਗਰਤਾ ਦੇ ਨਾਲ ਚੁੱਪ ਦਾ ਦਾਨ ਸ਼ਾਂਤੀ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਗਾਧ ਬੋਧ ਬਾਣੀ ਪੜ੍ਹੀਏ ਅਤੇ ਸੁਣੀਏ ਜੀ।
1: ਸਤਨਾਮ।

0: ਇਹ ਸ਼ਬਦ ਜਿਹੜਾ ਥੋੜਾ ਜਿਹਾ ਪੋਲਾ ਬੋਲਣਾ, ਕੱਲ ਕੱਲ ਖਲੀਸ, ਕੱਲ ਨਹੀਂ ਕਹਿਣਾ, ਕੱਲ।
1: ਗੌੜੀ ਮਹੱਲਾ ਪੰਜਵਾਂ, ਕੱਲ ਕਲੇਸ਼ ਗੁਰ ਸ਼ਬਦ ਨਿਵਾ।

0: ਕਵਲ ਰਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗਾਉੜੀ ਮਹੱਲਾ ਪੰਜਵਾ।
1: ਇਹ ਸ਼ਬਦ ਜਿਹੜਾ ਗਤ ਵੀ ਬੋਲਿਆ ਹੀ ਹੋਣਾ ਜੀ, ਗਤ ਜ਼ਿਆਦਾ ਨਹੀਂ ਕਰਨਾ, ਗਤ ਗਤ
0: ਜਿਸ ਭੇਟਤ।

0: ਸੁਖ ਪਾਇਆ ਗੌੜੀ ਮਹੱਲਾ ਪੰਜਵਾ।
1: ਜਿਸ ਤਰ੍ਹਾਂ ਇੱਥੇ ਭਾਈ ਸਾਹਿਬ ਜੀ ਨੇ ਪੜ੍ਹਿਆ ਈਹਾ ਊਹਾ, ਇਹ ਧਿਆਨ ਰੱਖਣਾ ਜਿਸ ਤਰ੍ਹਾਂ ਇਹਨਾਂ ਨੇ ਪੜ੍ਹਿਆ ਐਵੇਂ ਪੜ੍ਹਨਾ, ਕਿਉਂਕਿ ਅੱਜ ਦੀ ਜਿਹੜੀ ਸਾਡੀ ਬੋਲੀ ਹੈ ਇਹਦੇ ਵਿੱਚ ਅਸੀਂ ਇਹਦਾ ਜਿਹੜਾ ਉਚਾਰਨ ਆ ਨਾਸਕੀ ਬਿੰਦੀ ਲਾ ਕੇ ਆਮ ਹੀ ਬੋਲਦੇ ਹਾਂ ਈਹਾਂ ਊਹਾਂ। ਸੋ ਜਿੱਥੇ ਵੀ ਇਹ ਸ਼ਬਦ ਆਉਂਦੇ ਨੇ ਪੁਰਾਤਨ ਉਚਾਰਨ ਜਿਹੜਾ ਇਹਨਾਂ ਦਾ ਉਹ ਬਿੰਦੀ ਤੋਂ ਬਿਨਾਂ ਹੁੰਦਾ, ਈਹਾ ਊਹਾ ਜਿਵੇਂ ਇਹਨਾਂ ਨੇ ਪੜ੍ਹਿਆ ਧਿਆਨ ਰੱਖਣਾ ਜੀ।
0: ਜਿਸ ਸਿਮਰਤ

0: ਹਰ ਹਰ ਅੱਖਰ ਮਨ ਮਹਿ ਲੇਖ
1: ਸਾਜਨ ਮੀਤ ਸਖਾ ਇਹਦਾ ਵਿਸਰਾਮ ਇੱਥੇ ਨੀ ਸਖਾ ਦੇ ਸਖਾ ਤੇ ਇਹਦਾ ਵਿਸਰਾਮ ਆ ਪੋਥੀ ਸਾਹਿਬ ਤੇ ਵਿਸਰਾਮ ਇੱਧਰ ਲੱਗਾ ਹੋਇਆ ਸਾਜਨ ਮੀਤ ਸਖਾ
0: ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ
1: ਇਹ ਜਿਹੜਾ ਵਿਸਰਾਮ ਅੱਗੇ ਆ ਰਵ ਰਹਿਆ ਸਰਬੱਤ ਇੱਥੇ ਆ ਦੇਖਿਓ ਇਹ ਵੀ ਸਰਬੱਤ ਤੇ ਆ
2: ਰਵ ਰਹਿਆ
1: ਰਵ ਰਹਿਆ ਤੇ ਲੱਗਾ ਦੇਖਿਓ ਪਾਠ ਦਰਪਣ ਤੇ ਹੈਗਾ ਰਵ ਰਹਿਆ ਸਰਬੱਤ ਹੀ ਆ ਵਿਸਰਾਮ ਇਹ ਰਵ ਰਹਿਆ ਸਰਬੱਤ ਸੁਆਮੀ ਕਿਉਂਕਿ ਸਰਬੱਤ ਸੁਆਮੀ ਤਾਂ ਹੁਣ ਬਣਨਾ ਨਹੀਂ ਰਵ ਰਹਿਆ ਸਰਬੱਤ ਸੁਆਮੀ ਚਲੋ ਜੀ
0: ਰਵ

0: ਇਹ ਜਿਹੜਾ ਸ਼ਬਦ ਆ ਅੰਤਰਜਾਮੀ, ਇਹ ਬਾਣੀ ਵਿੱਚ ਬਹੁਤ ਵਾਰੀ ਆਏਗਾ, ਪਰ ਜਿਹੜਾ ਸਾਡੀ ਅੱਜ ਦੀ ਬੋਲੀ 'ਚ ਸ਼ਬਦ ਪ੍ਰਚਲਿਤ ਆ ਉਹ ਅੰਤਰਜਾਮੀ, ਅਸੀਂ ਜਈਏ ਨਾ ਹੀ ਬੋਲਦੇ ਹਾਂ। ਸੋ ਇੱਥੇ ਧਿਆਨ ਰੱਖਣਾ, ਪੂਰਾ ਜੱਜਾ ਬੋਲਣਾ ਅੰਤਰਜਾਮੀ ਧਿਆਨ ਨਾਲ। ਹਾਂਜੀ,
1: ਗਾਉੜੀ ਮਹੱਲਾ ਪੰਜਵਾ, ਕਾਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ, ਹਰ ਹਰ ਨਾਮ ਜਪਹੁ ਨਿਤ ਪ੍ਰਾਣੀ।

0: ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਗੌੜੀ ਮਹੱਲਾ ਪੰਜਵਾਂ,
1: ਜਿਹੜਾ ਸ਼ਬਦ ਪੜ੍ਹਿਆ ਪਿਛਲਾ ਸ਼ਬਦ ਹੀ ਦੇਖੋ ਜਿੱਥੋਂ ਆਰੰਭ ਹੁੰਦਾ, ਗੌੜੀ ਮਹੱਲਾ ਪੰਜਵਾਂ, ਕਣ ਬਿਨਾ, ਜਿੱਥੇ ਕਣ ਬਿਨਾ ਜੈਸੇ ਥੋਥਰ ਤੁਖਾ, ਇਹਨਾਂ ਨੇ ਇਸ ਤਰ੍ਹਾਂ ਹੀ ਪੜ੍ਹਿਆ, ਇਸ ਤਰ੍ਹਾਂ ਹੀ ਪੜ੍ਹਨਾ। ਇਹ ਤਾਂ ਦੱਸਿਆ ਕਿ ਧਿਆਨ ਵਿੱਚ ਰਹੇ, ਕਿਉਂਕਿ ਜਿਹੜਾ ਇਸ ਤੋਂ ਅਗਲੀ ਪੰਕਤੀ ਦਾ ਆਖਰੀ ਸ਼ਬਦ ਆ, ਨਾਮ ਬਿਹੂਨ ਸੂਨੇ ਸੇ ਮੁਖਾ, ਇਹ ਮੁਖਾ ਨਹੀਂ ਫਿਰ ਕਹਿਣਾ, ਮੁਖਾ ਥੋੜ੍ਹਾ ਜਿਹਾ ਇਹ ਦਰਮਿਆਨਾ, ਅਤੇ ਪਹਿਲਾ ਸ਼ਬਦ ਬਿਲਕੁਲ ਪੋਲਾ, ਤੁਖਾ, ਤੁਖਾ ਦੇ ਹਿਸਾਬ ਨਾਲ ਮੁਖਾ ਨਹੀਂ ਕਹਿਣਾ, ਠੀਕ ਹੈ ਜੀ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ, ਇਹ ਯਾਦ ਰੱਖਣਾ ਜੀ।
0: ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ, ਸਭ ਕਿਛ ਤੁਮ ਤੇ

ਜਾ ਕਉ ਭਏ ਕਿਰਪਾਲ ਗੁਸਾਈ, ਜਾ ਕਉ ਭਏ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੀ ਪਾਈ, ਸੁਖ ਸਹਿਜ ਸਾਂਤ ਆਨੰਦਾ।

ਕਤ ਸੋਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਿਸ ਹੈ ਨਾ ਜਨ ਹੈ ਸੁਆਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ ਲੇਹੋ।

0: ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਉ ਹਰ ਕੀ ਕਥਾ ਰਿਦ ਮਾਹਿ ਬਸਾਈ ਮਨ ਬਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਵਾਨ ਜਾ ਕੈ ਹਿਰਦੈ ਵਸੈ ਭਗਵਾਨ
1: ਜਾ ਕੈ ਹਿਰਦੈ ਵਸੈ
0: ਜਾ ਕੈ ਹਿਰਦੈ ਵਸੈ ਭਗਵਾਨ ਕਹੋ ਨਾਨਕ ਸੇਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਗਾਉੜੀ ਮਹੱਲਾ ਪੰਜਵਾ ਖਾਦਾ ਪਹਿਨਦਾ ਮੁੱਕਰ ਪਾਏ ਖਾਦਾ ਪਹਿਨਦਾ ਮੂਕਰ ਪਾਏ ਖਾਦਾ ਪਹਿਨਦਾ ਮੂਕਰ ਪਾਏ ਤਿਸ ਨੋ ਜੋਹ ਹੈ ਦੂਤ ਧਰਮ ਰਾਏ ਤਿਸ ਕਉ ਬੇ ਤਿਸ ਸਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮ ਹੈ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੁ ਸੋਈ ਠਾਕੁਰ ਮਨਹੁ ਵਿਸਾਰਿਆ।

0: ਸਾਰ ਬ੍ਰਹਮ
1: ਭਜਿਓ,
0: ਤਾਜ ਸਭ ਭਰਮ, ਤਾਜ ਸਭ ਭਰਮ ਭਜਿਓ ਪਾਰ
1: ਭਜਿਓ,
0: ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਤਾਜ ਸਭ ਭਰਮ ਭਜਿਓ ਪਾਰ ਬ੍ਰਹਮ, ਤਹੋ ਨਾਨਕ ਅਟਲ ਏਹੋ ਧਰਮ, ਗਾਉੜੀ ਮਹੱਲਾ ਪੰਜਵਾ, ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਬਲ ਰੋਗ ਨਾ ਵਿਆਪੈ ਕੋਈ, ਰਾਮ ਰਮਣ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮ ਕਾਗਰ ਰਹਾਵ, ਸਤਿਗੁਰ ਮੰਤਰ ਦੀਓ ਹਰ ਨਾਮ, ਇਹ ਆਸਰ ਪੂਰਨ ਭਏ ਕਾਮ, ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਭਏ ਸਹਾਈ, ਮਾਨ ਮੋਹ ਖੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ, ਗਾਉੜੀ ਮਹੱਲਾ ਪੰਜਵਾ, ਬਿਖੈ ਰਾਜ ਤੇ ਅੰਧੁਲਾ ਭਾਰੀ, ਦੁਖ ਲਾਗੈ ਰਾਮ ਨਾਮ ਚਿਤਾਰੀ, ਤੇਰੇ ਦਾਸ ਕਉ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ ਰਹਾਉ, ਰੋਗ ਗ੍ਰਸਤ ਚਿਤਾਰੇ ਨਾਉ,
1: ਗ੍ਰਸਤ ਗੱਗੀ ਸਿਹਾਰੀ ਗ੍ਰਸਤ,
0: ਰੋਗ ਗ੍ਰਸਤ ਚਿਤਾਰੇ ਨਾਉ, ਰੋਗ ਗ੍ਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠਾਉਰ ਨਾ ਠਾਉ, ਚਰਨ ਕਮਲ

0: ਵਿਚਰ ਸੰਸਾਰ ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਗਾਈਐ ਪਾਰ ਬਹਿਮ ਤੂੰ ਦੇਹ ਤਾ ਪਾਈਐ ਰਹਾਵ ਹਰ ਕੇ ਚਰਨ ਹਿਰਦੈ ਔਰ ਧਾਰ ਭਵ ਸਾਗਰ ਚੜ ਉਤਰਹਿ ਪਾਰ ਸਾਧੂ ਸੰਗ ਕਰਹੁ ਸਭ ਕੋਇ ਸਦਾ ਕਲਿਆਣ ਫਿਰ ਦੁਖ ਨਾ ਹੋਇ ਪ੍ਰੇਮ ਭਗਤ ਭਾਜ ਗੁਣੀ ਨਿਧਾਨ ਨਾਨਕ ਦਰਗਹ ਪਾਈਐ ਮਾਨ ਗੌੜੀ ਮਹੱਲਾ ਪੰਜਵਾ
1: ਜਿਵੇਂ ਯਾਦ ਰੱਖਣਾ ਜੀ ਜਿਵੇਂ ਪੜਿਆ ਇਹਨਾਂ ਨੇ ਪ੍ਰੇਮ ਭਗਤ ਭਾਜ ਫੁੱਲਾ ਜਿਹਾ ਇਹ ਦੋਵੇਂ ਤਰ੍ਹਾਂ ਹੀ ਸ਼ਬਦ ਆਏਗਾ ਬਾਣੀ ਚ ਭਾਜ ਫੁੱਲਾ ਵੀ ਆਏਗਾ ਤੇ ਭੱਜ ਕਸਕੇ ਵੀ ਆਏਗਾ ਉਹ ਪ੍ਰਸੰਗ ਦੇ ਮੁਤਾਬਕ ਜਿਵੇਂ ਉਦਾਰਥ ਹੁੰਦਾ ਜਾਂ ਪੁਰਾਤਨ ਉਚਾਰਨ ਹੁੰਦਾ ਉਹਦੇ ਹਿਸਾਬ ਨਾਲ ਆਪਾਂ ਇਹ ਯਾਦ ਹੀ ਰੱਖਣਾ ਹੁੰਦਾ ਕਿ ਕਿੱਥੇ ਭਾਜ ਆ ਤੇ ਕਿੱਥੇ ਭੱਜ ਆ ਹਰ ਥਾਂ ਤੇ ਇੱਕੋ ਹੀ ਸ਼ਬਦ ਨਹੀਂ ਬੋਲਣਾ ਸੋ ਇੱਥੇ ਦਾ ਉਚਾਰਨ ਜਿਹੜਾ ਹੈ ਪੋਲਾ ਜਾ ਜਿਵੇਂ ਇਹਨਾਂ ਨੇ ਪੜਿਆ ਭੱਜ
0: ਗੌੜੀ ਮਹੱਲਾ ਪੰਜਵਾ ਜਲ ਥਲ ਮਹੀਅਲ ਪੂਰਨ ਹਰ ਮੀਤ ਭ੍ਰਮ ਬਿਨਸੇ ਗਾਏ ਗੁਣ ਨੀਤ ਊਠਤ ਸੋਭਤ ਹਰ ਸੰਗ ਪਹਿਰੂਆ

0: ਸਾਹਿਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇਹਾਥ
1: ਗੌੜੀ ਮਹੱਲਾ ਪੰਜਵਾਂ ਹਰ ਹਰ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਹਿਰਦੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਟ ਨ ਆਇਆ
2: ਬਸੇ ਤੇ ਨਸੇ ਪਾਠ ਕੋਲਾ ਹੀ ਬੋਲਣਾ
1: ਹਰ ਕੇ ਚਰਨ ਹਿਰਦੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਚ ਕ੍ਰਮ ਗੋਵਿੰਦ ਅਧਾਰ ਤਾਤੇ ਛੁਟਿਓ ਬਿਖ ਸੰਸਾਰ ਕਰ ਕਿਰਪਾ

0: ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ, ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ, ਚਰਨ ਕਮਲ ਹਿਰਦੇ ਮਹਿ ਜਾਪ, ਨਾਨਕ ਪੇਖ ਜੀਵੈ ਪਰਤਾਪ, ਗੌੜੀ ਮਹੱਲਾ ਪੰਜਵਾ, ਤਨ ਇਹੋ ਥਾਨ ਗੋਵਿੰਦ ਗੁਣ ਗਾਏ, ਕੁਸਲ ਖੇਮ ਪ੍ਰਭ ਆਪ ਬਸਾਏ, ਰਹਾਉ ਬਿਪਤ ਤਹਾ ਜਹ ਹਰ ਸਿਮਰਨ ਨਾਹੀ, ਕੋਟ ਆਨੰਦ ਜਹ ਹਰ ਗੁਣ ਗਾਹੀ, ਹਰ ਬਿਸਰਿਆ ਦੁਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲੱਗਾ ਨਾ ਨੇਰੇ, ਸੋ ਵਡ ਭਾਗੀ
1: ਵੈਸੇ ਫਿਰ ਦੋਵੇਂ ਪਾਠ ਆ ਜਾਂਦੇ, ਪਰ ਜਿਵੇਂ ਵੀ ਹੈ ਤੇ ਉਵੇਂ ਤੁਸੀਂ ਪੜ੍ਹ ਸਕਦੇ, ਆਰਥਿਕ ਕੋਈ ਹੈ
2: ਸਤ
0: ਪ੍ਰਭ ਸੇਵਾ ਜਮ ਲੱਗਾ ਨਾ ਨੇਰੇ, ਸੋ ਵਡ ਪਾਗੀ ਨਿਹ ਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ, ਜਹ ਜਾਈਐ ਤਹ ਨਾਲ ਮੇਰਾ ਸਵਾਮੀ।

ਹੋ ਬਿਖੇ ਓਸ ਰਾਮ ਕਿਉ ਉਹ ਬਿਖੇ ਓਸ ਰਾਮ ਕੋ ਰੰਗ ਰਹਾਉ ਉਹ ਬਿਖੇ ਓਸ ਰਾਮ ਕੋ ਰੰਗ ਰਹਾਉ ਮਨ ਅਸਵਾਰ

0: ਜਵਾ ਸਾ ਮਤ ਨਿਰਮਲ ਕਹੀ ਅਤ ਧੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ
1: ਰਾਮ ਰਸਾਇਣ ਪੀਵਤ ਇਹਦਾ ਵਿਸਰਾਮ ਇਸ ਪੰਕਤੀ ਦਾ ਪੀਵਤ ਲਿਖੇਗਾ ਰਾਮ ਰਸਾਇਣ ਪੀਵਤ ਬੀਰ
0: ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਬੇਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ

0: ਪੰਜਵਾ ਜੀਵਤ ਛਾੜ ਜਾਹੇ ਦੇਵਾਨੇ ਮੁਆ ਉਨ ਤੇ ਕੋ ਵਰਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾ ਆਵਤ ਬਿਖਿਆ ਰਹਾਉ ਬਿਖੈ ਠਗੌਰੀ ਜਿਨ ਜਿਨ ਖਾਈ ਤਾ ਕੀ ਤਿਸਨਾ ਕਬਹੂ ਨਾ ਜਾਈ ਦਾਰਨ ਦੁਖ ਦੁੱਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿਲ ਦੁਇ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗਾਉੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ
1: ਦਾੜੀ ਥੋੜਾ ਜਿਹਾ ਜਿਵੇਂ ਆਪਾਂ ਭਾਰਾ ਬੋਲਦੇ ਦਾੜੀ
0: ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ
1: ਇੱਥੇ ਧਿਆਨ ਰੱਖਣਾ ਜੀ ਇਹ ਸਾੜੀ ਸ਼ਬਦ ਇਹ ਭੁੱਲਾ ਹੀ ਆ ਇਹ ਦਾੜੀ ਦੇ ਹਿਸਾਬ ਨਾਲ ਸਾੜੀ ਨਹੀਂ ਕਰਨਾ ਇਹਦਾ ਉਚਾਰਨ ਭੁੱਲਾ ਹੀ ਆ ਤੇ ਖਿੰਜੈ ਇਹ ਵੀ ਭੁੱਲਾ ਜਿਹਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਸਾੜੀ ਭੁੱਲਾ ਜਿਹਾ ਉਚਾਰਨ ਹੈ

0: ਆਪ
1: ਇਹਨੂੰ ਮਹਿਜਰ ਮਹਜਰ ਨਹੀਂ ਮਹਿਜਰ ਜਿਵੇਂ ਹਾਈ ਨੂੰ ਆਪਾਂ ਥੋੜ੍ਹਾ ਜਿਹਾ ਸਿਹਾਰੀ ਵਾਂਗ ਸਹਿਸ ਬੋਲਦੇ ਹਾਂ ਉਸੇ ਤਰ੍ਹਾਂ ਮਹਿਜਰ ਨਾਮਾ ਮਹਿਜਰ
0: ਮਹਿਜਰ ਝੂਠਾ ਕੀਤੋ ਨਾ ਆਪ
1: ਵਿਸਰਾਮ ਵੀ ਮਹਿਜਰ ਤੇ ਹੀ ਆ
2: ਇਹ ਜਿਹੜਾ ਮਹਿਜਰ ਸ਼ਬਦ ਆਇਆ ਹੈ ਇਹ ਉਸ ਪੇਪਰ ਦਾ ਨਾਮ ਹੈ ਜਿਸ ਉੱਤੇ ਪਿੰਡਾਂ ਦੀ ਪੰਚਾਇਤ ਔਰ ਮੋਹਤਬਰ ਬੰਦਿਆਂ ਦੇ ਸਹਿਨ ਕਰਕੇ ਕਿਸੇ ਕੋਰਟ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਸੀ ਉਹਨੂੰ ਮੇਜਰ ਨਾਮਾ ਕਹਿੰਦੇ ਸੀ ਇਹ ਉਹਦਾ ਵਾਚਕ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਵਿਰੋਧੀਆਂ ਨੇ ਮੇਜਰ ਨਾਮਾ ਤਿਆਰ ਕਰਕੇ ਅਕਬਰ ਬਾਦਸ਼ਾਹ ਦੇ ਕੋਲ ਭੇਜਿਆ ਸੀ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹਾਂਜੀ
0: ਮਹਿਜਰ ਝੂਠਾ ਕੀ ਤੁਨ ਆਪ ਪਾਪੀ ਕਉ ਲਾਗਾ ਸੰਤਾਪ ਜਿਸ ਹੈ ਸਹਾਈ ਗੋਬਿੰਦ ਮੇਰਾ ਤਿਸ ਕਉ ਜਮ ਨਹੀਂ ਆਵੈ ਨੇਰਾ ਰਹਾਉ ਸਾਚੀ ਦਰਗਹ ਬੋਲੇ ਕੂੜ ਸਿਰ ਹਾਥ ਪਛੋੜੈ ਅੰਧਾ ਮੂੜ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਆਪਣ ਕਮਾਇਆ ਆਪੇ ਬਾਧੇ ਦਰਬ ਗਿਆ ਸਭ ਜੀ ਕਹਿ ਸਾਥੇ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾ
1: ਪਿੱਛੇ ਇਹ ਸ਼ਬਦ ਜਿਹੜਾ ਆਇਆ ਜੀ ਇਸ ਸ਼ਬਦ ਦੇ ਵਿੱਚ ਸਿਰ ਹਾਥ ਪਛੋੜੈ ਅੰਧਾ ਮੂੜ ਜਿਵੇਂ ਇਹਨਾਂ ਨੇ ਪੜ੍ਹਿਆ ਸੀ ਧਿਆਨ ਰੱਖਣਾ ਮੂੜ ਅਤੇ ਮੂੜਾ ਇਹ ਥੋੜ੍ਹੇ ਇਸ ਤਰ੍ਹਾਂ ਹੀ ਉਚਾਰਨ ਹੁੰਦੇ ਜਿਵੇਂ ਥੋੜ੍ਹੀ ਹਲੰਤ ਲਾ ਕੇ ਭਾਰੀ ਬੋਲੇ ਜਾਂਦੇ ਆ ਮੂੜ ਅਤੇ ਮੂੜਾ ਜਿੱਥੇ ਵੀ ਆਉਂਦਾ ਹੈ ਅਤੇ ਚੌਥੇ ਪਦੇ ਵਿੱਚ ਆਇਆ ਆਪਣ ਕਮਾਇਆ ਆਪੇ ਵਾਧੇ ਦਰਬ ਇਹਦਾ ਵੀ ਧਿਆਨ ਰੱਖਣਾ ਇਹ ਵੀ ਬੱਬੇ ਨਾਲ ਜਿੱਥੇ ਵੀ ਸ਼ਬਦ ਆਉਂਦੇ ਨੇ ਇਹਨੂੰ ਦਰਬ ਨਹੀਂ ਕਹਿਣਾ ਦਰਬ ਪੋਲਾ ਜਿਹਾ ਬੱਬੇ ਨਾਲ ਦਰਬ ਗਿਆ ਹਾਂਜੀ
0: ਗੌੜੀ ਮਹੱਲਾ ਪੰਜਵਾ ਜਾਨਕੀ ਧੂਰ ਮਨ ਮੀਠ ਜਾਨਕੀ ਧੂਰ ਮਨ ਮੀਠ ਘਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰ ਬੁੱਧ ਮਨ ਪੂਰ ਥਿਧਾਈ
1: ਅਹੰ ਬੁੱਧ
0: ਅਹੰ ਬੁੱਧ ਅਹੰ ਬੁੱਧ ਮਨ ਪੂਰ ਥਿਧਾਈ ਸਾਧ ਧੂਰ ਕਰ ਸੁਧ ਮੰਜਾਈ ਅਨਕ ਜਲਾ ਜੇ ਧੋਵੈ ਦੇਹੀ ਮੈਲ ਨਾ ਉਤਰੈ ਸੁਧ ਨਾ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਓ ਭਉ ਕਾਲ
1: ਕਾਟਿਆ
0: ਹਰ ਸਿਮਰ ਸਿਮਰ ਕਾਟਿਆ ਭਉ ਕਾਲ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰ ਨਾਉ
1: ਮੁਕਤ ਭੁਗਤ ਜੁਗਤ ਇੱਥੇ ਵਿਸਰਾਮ
0: ਮੁਕਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵ ਹੈ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ
1: ਹਰ ਕਾ ਸਿਮਰਨ ਸੁਨ ਮਨ ਕਾਨੀ ਇਹਦਾ ਵੀ ਧਿਆਨ ਰੱਖਣਾ ਜਿਵੇਂ ਇਹਨਾਂ ਨੇ ਪੜ੍ਹਿਆ ਕਾਨੀ ਭੋਲਾ ਜਿਹਾ ਕੰਨਾਂ ਦਾ ਵਾਚਕ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਨ ਇਹ ਵੀ ਭੋਲਾ ਜਿਹਾ ਸੁਨ ਨੀ ਸੁਨ ਮਨ ਕਾਨੀ ਅਤੇ ਇੱਕ ਸ਼ਬਦ ਜਿਹੜਾ ਹੈ ਆਠ ਪਹਿਰ ਧਿਆਈ ਹੈ ਇੱਥੇ ਥੋੜ੍ਹੀ ਮਿਹਨਤ ਨਾਲ ਇਹ ਸ਼ਬਦ ਜਿਹੜਾ ਹੈ ਪੂਰਾ ਸ਼ੁੱਧ ਉਚਾਰਨ ਹੁੰਦਾ ਬਾਰ ਬਾਰ ਅਭਿਆਸ ਕਰਾਂਗੇ ਕਈ ਵਾਰੀ ਇਹਨੂੰ ਅਸੀਂ ਹਲੰਤ ਲਾ ਕੇ ਜ਼ਿਆਦਾ ਭਾਰਾ ਬੋਲਦੇ ਹਾਂ ਧਿਆਈ ਹੈ ਸੋ ਇਹ ਪਿੱਛੇ ਆਈ ਹੈ ਲਫ਼ਜ਼ ਅਤੇ ਜਿਹੜਾ ਧੱਦਾ ਅੱਖਰ ਹੁੰਦਾ ਇਹ ਭਾਰਾ ਇਹਦਾ ਵਜ਼ਨ ਪਿੱਛੇ ਆ ਜਾਂਦਾ ਇਸ ਕਰਕੇ ਅਸੀਂ ਬੋਲਦੇ ਧਿਆਈ ਹੈ ਸੋ ਇਹ ਅਭਿਆਸ ਨਾਲ ਇਹਦਾ ਉਚਾਰਨ ਕਰਨਾ ਧਿਆਈ ਹੈ ਆਈ ਹੈ ਪਿੱਛੇ ਐੜਾ ਉੱਤੇ ਵਜ਼ਨ ਨਾ ਪਵੇ ਧਿਆਈ ਹੈ ਇਹ ਧਿਆਨ ਰੱਖਣਾ ਜੀ
0: ਗੌੜੀ ਮਹੱਲਾ ਪੰਜਵਾ ਸਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾ

ਧਨ ਉਹ ਮਸਤਕ ਧਨ ਤੇਰੇ ਨੇਤ ਧਨ ਓਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ ਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਣ ਗਾਉੜੀ ਮਹੱਲਾ ਪੰਜਵਾ ਤੂੰ ਹੈ ਮਸ

ਹੁਣ ਇਸ ਸ਼ਬਦ ਦੇ ਵਿੱਚ ਜਿਹੜਾ ਸੰਭਾਲ ਲਫ਼ਜ਼ ਦੋ ਵਾਰੀ ਆਇਆ, ਇੱਕ ਲਾਸਟ 'ਤੇ ਆਇਆ, ਇੱਕ ਦੂਜੀ ਪੰਕਤੀ ਵਿੱਚ ਆਇਆ। ਸੋ ਇਹ ਜਿਹੜਾ ਸ਼ਬਦ ਆ ਸੰਭਾਲ, ਇਹ ਦੇਖੋ ਕਈ ਵਾਰੀ ਮੰਮੇ ਦੇ ਥੱਲੇ ਇੱਕ ਛੋਟਾ ਜਿਹਾ ਸਾਈਨ ਚਿੰਨ੍ਹ ਬਣਿਆ ਹੁੰਦਾ, ਉਹਨੂੰ ਕਹਿੰਦੇ ਹਲੰਤ। ਉਹ ਹਰ ਥਾਂ ਨਹੀਂ ਲੱਗਾ ਹੁੰਦਾ, ਕਈ ਥਾਵਾਂ 'ਤੇ ਲੱਗਾ, ਕਈ ਥਾਂ 'ਤੇ ਨਹੀਂ ਲੱਗਾ ਹੁੰਦਾ। ਉਹਦਾ ਉਚਾਰਨ ਹੁੰਦਾ ਕਿ ਜਦੋਂ ਹਲੰਤ ਲੱਗ ਜਾਂਦਾ ਫਿਰ ਅੱਖਰ ਭਾਰਾ ਹੋ ਜਾਂਦਾ। ਜਿਵੇਂ ਉਹਨੇ ਸਮਾਲ ਲਿਖਿਆ, ਸਮਾਲ, ਜਦੋਂ ਥੱਲੇ ਹਲੰਤ ਲਿਖਤੀ ਰੂਪ 'ਚ ਆ ਗਿਆ ਫਿਰ ਇਹਦਾ ਉਚਾਰਨ ਹੋ ਗਿਆ ਸਮਾਲ। ਪਰ ਕਈ ਥਾਵਾਂ 'ਤੇ ਇਹ ਜਿਹੜਾ ਸਮਾਲ ਸ਼ਬਦ ਆ, ਜਾਂ ਸਮਾਲੇ ਜਾਂ ਸਮਾਲੀਅਨ ਬਾਣੀ 'ਚ ਆਏਗਾ, ਔਰ ਕਈ ਥਾਵਾਂ 'ਤੇ ਇਹਦਾ ਜਿਹੜਾ ਉਚਾਰਨ ਆ ਉਹ ਬਿਨਾਂ ਹਲੰਤ ਲਿਖਿਆ ਨਹੀਂ ਹੁੰਦਾ, ਪਰ ਉਹਦਾ ਉਚਾਰਨ ਇਸ ਤਰ੍ਹਾਂ ਕਰਵਾਇਆ ਜਾਂਦਾ। ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਸਮਾਲ, ਪਰ ਇਸ ਸ਼ਬਦ ਵਿੱਚ ਜਿਹੜਾ ਇੱਥੇ ਹੁਣ ਸਮਾਲ ਦੋ ਵਾਰੀ ਆਇਆ, ਜਦੋਂ ਆਪਾਂ ਪੁਰਾਤਨ ਸੰਥਿਆ ਸੁਣਦੇ ਹਾਂ ਤਾਂ ਇੱਥੇ ਇਹਦਾ ਇਹਨੂੰ ਹਲੰਤ ਨਹੀਂ ਲਾਇਆ ਗਿਆ, ਇਹਦਾ ਉਚਾਰਨ ਪੋਲਾ ਹੀ ਕੀਤਾ ਗਿਆ। ਪਰ ਹੁਣ ਕਈ ਵਾਰੀ ਮਨ ਵਿੱਚ ਹੀ ਸ਼ੰਕਾ ਆਉਂਦਾ ਕਿ ਅਰਥ ਤਾਂ ਸੰਭਾਲਣਾ, ਸੰਭਾਲਣ ਦਾ ਜਾਂ ਚੇਤੀ ਕਰਨ ਦਾ, ਅਤੇ ਸ਼ਬਦ ਨੂੰ ਇਸ ਕਰਕੇ ਕਈ ਥਾਵਾਂ 'ਤੇ ਹਲੰਤ ਨਾਲ ਬਾਣੀ 'ਚ ਲਿਖਿਆ ਵੀ ਹੋਇਆ ਸੰਭਾਲ, ਪਰ ਕਈ ਥਾਵਾਂ 'ਤੇ ਹਲੰਤ ਨਹੀਂ ਲੱਗਾ, ਉੱਥੇ ਉਸਤਾਦਾਂ ਵੱਲੋਂ ਲਵਾਇਆ ਵੀ ਜਾਂਦਾ ਇਹਨੂੰ ਸੰਭਾਲ ਬੋਲੋ। ਪਰ ਕਈ ਥਾਵਾਂ 'ਤੇ ਇਹਦਾ ਉਚਾਰਨ ਸੰਭਾਲ ਪੋਲਾ ਹੀ ਹੁੰਦਾ, ਪਰ ਅਰਥ ਉਹੀ ਹੁੰਦਾ ਜੋ ਸੰਭਾਲ ਦਾ। ਸੋ ਇਹਦਾ ਅੰਤਰ ਇਸ ਕਰਕੇ ਆ ਜਾਂਦਾ ਕਿ ਕਈ ਵਾਰੀ ਇੱਕੋ ਹੀ ਸ਼ਬਦ ਜਿਹੜਾ ਇੱਕ ਇਲਾਕੇ ਵਿੱਚ ਹੋਰ ਤਰ੍ਹਾਂ ਬੋਲਿਆ ਜਾਂਦਾ, ਹੋਰ ਇਲਾਕੇ ਵਿੱਚ ਉਸ ਬੋਲੀ ਵਿੱਚ ਉਸ ਸ਼ਬਦ ਦੇ ਉਚਾਰਨ ਵਿੱਚ ਫਰਕ ਹੁੰਦਾ। ਇਸ ਕਰਕੇ ਇਹ ਸਾਰੀ ਬਾਣੀ ਇੱਕ ਜਗ੍ਹਾ 'ਤੇ ਉਚਾਰਨ ਨਹੀਂ ਹੋਈ। ਸੋ ਜਿੱਥੇ ਜਿੱਥੇ ਮਹਾਰਾਜ ਜੀ ਗਏ, ਉਪਦੇਸ਼ ਦਿੱਤਾ, ਜਿਵੇਂ ਜਿਵੇਂ ਕਿਸੇ ਦੀ ਬੋਲੀ ਭਾਸ਼ਾ ਦਾ ਉਹ ਅਸਰ ਸੀ, ਉਸੇ ਤਰ੍ਹਾਂ ਫਿਰ ਬਾਣੀ ਵਿੱਚ ਇੱਕੋ ਸ਼ਬਦ ਨੂੰ ਦੋ ਤਰੀਕਿਆਂ ਨਾਲ ਕਈ ਵਾਰੀ ਉਚਾਰਿਆ ਜਾਂਦਾ। ਔਰ ਕਈ ਲੋਕ ਇੱਥੇ ਸ਼ੰਕਾ ਵੀ ਕਰਦੇ ਆ ਕਿ ਆਪਣੀ ਮਰਜ਼ੀ ਨਾਲ ਕਦੇ ਤੁਸੀਂ ਇਸ ਤਰ੍ਹਾਂ ਬੋਲਦੇ ਆ, ਕਦੇ ਸਮਾਲ, ਕਦੇ ਸੰਭਾਲ, ਇਹ ਕਿਉਂ? ਸੋ ਇਹਦਾ ਕਾਰਨ ਇਹੀ ਹੈ ਕਿ ਜਿਸ ਬੋਲੀ ਵਿੱਚ ਸਮਾਲ ਸੀ ਉੱਥੇ ਮਹਾਰਾਜ ਜੀ ਨੇ ਸਮਾਲ ਬੋਲਿਆ, ਅਰਥ ਸੰਭਾਲ ਹੀ ਆਇਆ। ਜਿਸ ਇਲਾਕੇ ਵਿੱਚ ਬੋਲੀ ਵਿੱਚ ਸੰਭਾਲ ਬੋਲਿਆ ਜਾਂਦਾ ਸੀ ਉੱਥੇ ਮਹਾਰਾਜ ਜੀ ਨੇ ਸੰਭਾਲ ਬੋਲਿਆ, ਅਤੇ ਉਹ ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਦਮਦਮੇ ਸਾਹਿਬ ਸੰਥਿਆ ਪੜ੍ਹਾਈ, ਉਸੇ ਤਰ੍ਹਾਂ ਇਹਨ ਬਿਨ ਉਚਾਰਨ ਅੱਜ ਤੱਕ ਸਾਡੇ ਕੋਲ ਪਹੁੰਚ ਰਿਹਾ। ਇਸ ਕਰਕੇ ਸਿਰਫ ਸ਼ਬਦ ਦਾ ਜਿਹੜਾ ਉਚਾਰਨ ਆ ਉਹ ਅਰਥ ਨੂੰ ਮੁੱਖ ਰੱਖ ਕੇ ਕਈ ਵਾਰੀ ਨਹੀਂ ਹੁੰਦਾ ਕਿ ਇਹਦਾ ਅਰਥ ਇਹ ਬਣਦਾ ਇਹੀ ਉਚਾਰਨ। ਸੋ ਸਭ ਤੋਂ ਪਹਿਲਾਂ ਜਿਹੜੀ ਜੋ ਪ੍ਰਧਾਨਤਾ ਉਹ ਉਚਾਰਨ ਦੀ ਹੈ, ਪਹਿਲਾਂ ਉਚਾਰਨ ਹੋਏਗਾ, ਅਰਥ ਬਾਅਦ ਵਿੱਚ ਹੋਏਗਾ। ਸੋ ਇਸ ਕਰਕੇ ਇਸ ਸ਼ਬਦ ਵਿੱਚ ਜਿਹੜਾ ਦੋ ਵਾਰੀ ਸਮਾਲ ਲਫ਼ਜ਼ ਆਇਆ ਇਹਨੂੰ ਪੁੱਲਾ ਹੀ ਬੋਲਣਾ, ਸਮਾਲ ਅਰਥ ਇਹਦਾ ਸੰਭਾਲਣ ਦਾ ਹੀ ਆ, ਪਰ ਪੁਰਾਤਨ ਸਮੇਂ ਤੋਂ ਇਹ ਉਚਾਰਨ ਜਿਹੜਾ ਸਮਾਲ ਹੀ ਕੀਤਾ ਜਾਂਦਾ। ਸੋ ਧਿਆਨ ਰੱਖਣਾ ਜੀ।

0: ਅਸਥਿਰ ਸੋਹਾਗ ਗਾਉੜੀ ਮਹੱਲਾ ਪੰਜਵਾ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਉ ਪੂਜਾ ਤਿਲਕ ਕਰਤ ਇਸ ਨਾਨਾ ਛੁਰੀ ਕਾਢ ਲੇਵੈ ਹੱਥ ਦਾਨਾ ਬੇਦ ਪੜੈ ਮੁਖ ਮਿੱਠੀ ਬੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਹਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ।
1: ਸੋ ਇਹ ਭਾਈ ਸਾਹਿਬ ਜੀ ਨੇ ਜਿਵੇਂ ਕੋਹਤ ਸ਼ਬਦ ਪੜਿਆ ਯਾਦ ਰੱਖਣਾ, ਇਸੀ ਤਰ੍ਹਾਂ ਇਹਦਾ ਉਚਾਰਨ ਕਈ ਵਾਰੀ ਭੁਲੇਖਾ ਲੱਗ ਜਾਂਦਾ, ਕਈ ਵਾਰੀ ਕੋਹਤ ਇਹਨੂੰ ਪੜ੍ਹਦੇ ਨੇ ਸਿੰਘ। ਸੋ ਧਿਆਨ ਰੱਖਣਾ ਜੀ ਜੀਆਂ ਕੋਹਤ ਇਹਦੇ ਉੱਤੇ ਅਧਿਕ ਨਹੀਂ ਲਾਉਣਾ, ਕੋਹਤ ਜਿਵੇਂ ਲਿਖਿਆ। ਹਾਂਜੀ
0: ਗਾਉੜੀ ਮਹੱਲਾ ਪੰਜਵਾ ਥੇਰ ਘਰ ਬੈ ਸਾਹਿਬ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਾਨਕੀ ਪੈਜ ਰੱਖੀ ਕਰਤਾਰੇ ਬਾਦ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜਾਉ ਭਗਵਾਨ ਸਾਧ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗਾਉੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਭਾਹੇ ਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹੈ ਤੁਮਾਰੈ ਨਾਏ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋ ਰਚੈ ਜਿਸ ਸਾਧ ਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅੰਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਉੱਤਮ ਹੋ।

0: ਭਾਵ ਅਬ ਮਨ ਬਸਿਆ ਕਰਨ ਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਬਿਖ ਲਾਥੇ ਕਹਿਨ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਾਉੜੀ ਚੇਤੀ ਮਹੱਲਾ ਪੰਜਵਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਭਾਈ
1: ਰਾਮ ਕੋ

ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗਾਉੜੀ ਮਹੱਲਾ ਪੰਜਵਾ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ਰਹਾਉ ਸ੍ਰਵਣ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ

ਜਿਵੇਂ ਇਹ ਸ਼ਬਦ ਦੇ ਆਰੰਭ ਵਿੱਚ ਸ਼ਬਦ ਆਇਆ ਜੀ ਭੁਜ, ਇਹਨੂੰ ਇਸੇ ਤਰ੍ਹਾਂ ਹੀ ਬੋਲਣਾ, ਜ਼ਿਆਦਾ ਕੱਸ ਕੇ ਨਹੀਂ, ਨਹੀਂ ਸਹੀ ਬੋਲਿਆ, ਭੁਜ ਭੁਜ ਬਲ ਬੀਰ, ਠੀਕ ਹੈ ਜੀ। ਇਸ ਤੋਂ ਅੱਗੇ ਫਿਰ ਅਨਾਥ ਕਰੁਣਾ ਮੈਂ, ਇੱਥੇ ਧਿਆਨ ਰੱਖਣਾ ਕਿ ਇੱਥੇ ਕਰੁਣਾ ਮੈਂ ਇੱਥੇ ਬਿੰਦੀ ਨਾ ਲੱਗੇ, ਕਿਉਂਕਿ ਵੈਸੇ ਜਿਹੜਾ ਮੰਮਾ ਅੱਖਰ ਆ ਗੁਰਮੁਖੀ ਦੇ ਵਿੱਚ ਇਹ ਥੋੜ੍ਹਾ ਜਿਹਾ ਨਾਸਕੀ ਹੁੰਦਾ, ਇਹਦੇ ਵਿੱਚੋਂ ਨਾਸਕੀ ਆਵਾਜ਼ ਆ ਜਾਂਦੀ ਕਈ ਥਾਵਾਂ 'ਤੇ, ਜਿਵੇਂ ਮੈਂ ਬਿੰਦੀ ਨਾ ਵੀ ਹੋਵੇ ਆਪਾਂ ਮੈਂ ਬੋਲਦੇ ਹਾਂ, ਪਰ ਬਾਣੀ ਵਿੱਚ ਵੀ ਨਾਸਕੀ ਮੰਮੇ ਦਾ ਉਚਾਰਨ ਬੋਲਿਆ ਜਾਂਦਾ, ਪਰ ਕਈ ਥਾਵਾਂ 'ਤੇ ਵਿਸ਼ੇਸ਼ ਕਰਕੇ ਇਹਦਾ ਧਿਆਨ ਰੱਖਣਾ ਕਿ ਇਹਦੇ ਵਿੱਚੋਂ ਨਾਸਕੀ ਜਿਹੜੀ ਆਵਾਜ਼ ਨਾ ਆਵੇ, ਕਿਉਂਕਿ ਇੱਥੇ ਜਿਹੜਾ ਮੈਂ ਆ ਇਹ ਮੈਂ ਦਾ ਅਰਥ ਸਰੂਪ, ਇਸ ਕਰਕੇ ਮੰਮਾ ਅਤੇ ਯਈਆ ਜਾਂ ਹਿੰਦੀ ਵਿੱਚ ਸੰਸਕ੍ਰਿਤ ਵਿੱਚ ਮਾਂ ਅਤੇ ਯਾ, ਉਹ ਮੈਂ ਸਰੂਪ ਜਿਹੜਾ ਉਹ ਇੱਥੇ ਮੰਮੇ ਦੀ ਦਲਾਵਾਂ ਨਾਲ ਆਉਂਦਾ। ਸੋ ਇਸ ਕਰਕੇ ਕਰੁਣਾ ਮੈਂ, ਕਰੁਣਾ ਸਰੂਪ, ਦਇਆ ਸਰੂਪ, ਤੋ ਇੱਥੇ ਮੈਂ ਨਹੀਂ ਕਹਿਣਾ, ਚੇਤੀ ਰੱਖਣਾ ਕਰੁਣਾ ਮੈਂ। ਫਿਰ ਸਾਜਨ, ਸਾਜਨ ਸ਼ਬਦ ਬਾਣੀ 'ਚ ਬਹੁਤ ਵਾਰ ਆਉਂਦਾ, ਅਤੇ ਇਹ ਹਿੰਦੀ ਦਾ ਲਫਜ਼ ਆ ਸਾਜਨ, ਹਿੰਦੀ 'ਚ ਇਹਨੂੰ ਸੋਫਟ ਬੋਲਦੇ, ਪੁੱਲ ਆ ਜਿਹਾ ਸਾਜਨ, ਪਰ ਇੱਥੇ

0: ਦਾ ਗੁਸਾਈ ਮੀਤੁਲਾ ਤੂੰ ਸੰਗ ਹਮਾਰਾ ਬਾਸ ਜੀਓ।
1: ਇਹ ਦੈ ਸ਼ਬਦ ਜਿਵੇਂ ਆਇਆ ਆਰੰਭ ਦੇ ਵਿੱਚ ਦੰਦਾ ਤੇ ਜਈਆ, ਇਹਦਾ ਉਚਾਰਨ ਦੈ ਹੀ ਕਰਨਾ ਹੈ ਤੇ ਪਾਠੀ ਸਿੰਘ ਜੀ ਨੇ ਵੀ ਸਹੀ ਉਚਾਰਨ ਕੀਤਾ, ਧਿਆਨ ਰੱਖਿਓ।
0: ਰਹਾਉ ਤੁਜ ਬਿਨ ਕਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਗਰਤਹ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਕਿਆ ਸੁਖ ਤੇਰੇ ਸੰਮਲਾ ਕਵਨ ਵਿਧੀ ਵਿਚਾਰ ਸਰਣ ਸਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹਿ ਸੁਪ੍ਰਸੰਨ ਪਏ ਕੇਸਵਾ ਸੇ ਜਨ ਹਰ ਗੁਣ ਗਾਹਿ ਮਾਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ ਗੌੜੀ ਬਹਿ ਰਾਗਣ ਰਹੋਏ ਕੇ ਛੰਤ ਕੇ ਘਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ ਸਰਬ ਕਲਿਆਣ ਸੂਖ ਸਚ ਪਾਵੈ ਰਹਾਉ ਬਨ ਬਨ ਖੋਜਤ ਫਿਰਤ ਬਹਿ ਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇ ਵੱਡ ਭਾਗੀ ਬ੍ਰਹਮਾਦਿਕ ਸੰਕਾਦਿਕ ਚਾਹ ਹੈ ਜੋਗੀ ਜਤੀ ਸਿੱਧ ਹਰ ਆ ਹੈ ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾ ਹੈ ਤਾਂ ਕੀ ਸਰਣ ਜਿਨ ਬਿਸਰਤ ਨਾਹੀ ਵੱਡ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤਿਹ ਮੂਲੇ ਨਾ ਜਨਮ ਮਰਨ ਤਿਹ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨਹੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
2: ਜਿਵੇਂ ਭਾਈ ਸਾਹਿਬ ਜੀ ਨੇ ਪੜ੍ਹਿਆ ਰਾਗ ਗੌੜੀ, ਇਸੇ ਤਰ੍ਹਾਂ ਹੀ ਪੜ੍ਹਨਾ। ਕਈ ਵਾਰੀ ਇਹ ਧਿਆਨ ਰੱਖਣਾ ਕਿ ਕਈ ਵਾਰੀ ਕਿਸੇ ਪੰਕਤੀ ਵਿੱਚ ਦੋ ਅੱਖਰ ਇੱਕੋ ਜਿਹੇ ਆਉਂਦੇ ਆ ਕਿ ਜਿਹੜਾ ਸ਼ਬਦ ਦਾ ਪਹਿਲਾ ਜਿਹੜਾ ਸ਼ਬਦ ਆ ਉਹਦਾ ਆਖਰੀ ਅੱਖਰ ਤੇ ਉਸ ਤੋਂ ਅਗਲਾ ਸ਼ਬਦ ਜਿਹੜਾ ਸ਼ੁਰੂ ਹੋਣਾ ਉਹਦਾ ਪਹਿਲਾ ਅੱਖਰ ਉਹ ਜਦੋਂ ਇੱਕੋ ਜਿਹੇ ਆ ਜਾਂਦੇ ਆ ਉਹਦੇ ਵਿੱਚੋਂ ਇੱਕ ਅੱਖਰ ਜਿਹੜਾ ਉਹ ਸਾਡਾ ਛੁੱਟ ਜਾਂਦਾ। ਸੋ ਉਹ ਕਲੀਅਰ ਬੋਲਣਾ, ਧਿਆਨ ਰੱਖਣਾ। ਜਿਵੇਂ ਰਾਗਮਾਲਾ ਵਿੱਚ ਪੰਕਤੀ ਆਉਂਦੀ ਆ ਪੁੰਨ ਆਏ ਦੀਪਕ ਕੀ ਬਾਰੀ, ਜੇ ਧਿਆਨ ਨਹੀਂ ਰੱਖਾਂਗੇ ਫਿਰ ਪੜਾਂਗੇ ਪੁੰਨ ਆਏ ਦੀਪਕ ਕੀ ਬਾਰੀ, ਦੀਪਕ ਕੀ ਬਾਰੀ, ਇੱਕ ਕੱਕਾ ਜਿਹੜਾ ਵਿੱਚੋਂ ਉਹ ਰਹਿ ਗਿਆ। ਇਸੇ ਤਰ੍ਹਾਂ ਆਮ ਤੌਰ 'ਤੇ ਇਹ ਪਾਠ ਜਿਹੜਾ ਅਸੀਂ ਸੁਣਦੇ ਹਾਂ ਪਾਠੀ ਸਿੰਘ ਪੜ੍ਹਦੇ ਰਾਗ ਗੌੜੀ ਇੱਕ ਗੱਗਾ ਜਿਹੜਾ ਵਿੱਚੋਂ ਕਲੀਅਰ ਨਹੀਂ ਬੋਲਿਆ ਗਿਆ। ਸੋ ਜਿੱਥੇ ਵੀ ਦੋ ਅੱਖਰ ਇਕੱਠੇ ਆ ਜਾਣ, ਪਹਿਲੇ ਸ਼ਬਦ ਦਾ ਆਖਰੀ ਅੱਖਰ ਅੱਗੇ ਸ਼ੁਰੂ ਹੋਣ ਵਾਲੇ ਸ਼ਬਦ ਦਾ ਪਹਿਲਾ ਅੱਖਰ, ਉੱਥੇ ਪੂਰਾ ਧਿਆਨ ਰੱਖਣਾ ਕਿਉਂਕਿ ਉਹ ਇੱਕ ਹੀ ਬੋਲਿਆ ਜਾਂਦਾ ਕਾਹਲੀ ਦੇ ਵਿੱਚ। ਸੋ ਜਿਵੇਂ ਭਾਈ ਸਾਹਿਬ ਜੀ ਨੇ ਪੂਰਾ ਕਲੀਅਰ ਪੜ੍ਹਿਆ ਰਾਗ ਗੌੜੀ, ਇਸੇ ਤਰ੍ਹਾਂ ਹੀ ਪੜ੍ਹਨਾ। ਹਾਂਜੀ।
0: ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹੇ ਅਨਾਥ ਕੀ ਕਰਹੋ ਸਮਾਈ ਖੋਜਤ ਖੋਜਤ ਪਈ ਬੈ ਰਾਗਨ ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਗੌੜੀ ਮਹੱਲਾ ਪੰਜਵਾ ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ ਪਾਏ ਲਗਾਓ ਮੋਹੇ ਕਰੋ ਬੇਨਤੀ ਕਉ ਸੰਤ ਮਿਲੈ ਬਡ ਭਾਗੀ ਰਹਾਉ ਮਨ ਅਰਪਾਉ ਤਨ ਰਾਖਉ ਆਗੈ ਮਨ ਕੀ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅੰਦਿਨ ਫਿਰੋ ਤਿਸ ਪਿਛੈ ਵਿਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸਰਣ ਗਾਹੋ ਪੂਰਨ ਰਾਮ ਰਤਨ ਹਿਯਰੇ ਸੰਗ ਰਾਖ ਰਹਾਉ ਪ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਿਅਣ ਮੋਹ ਕੀ ਫਾਸ ਕਾਟਨ ਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ।

0: ਕਹਿ ਲੇਹੁ ਨਾਨਕ ਕੇ ਸਵਾਮੀ ਜੀਉ ਪਿੰਡ ਸਭ ਤੁਮਰੀ ਰਾਸ।
1: ਪਿੱਛੇ ਪਾਠ ਆਇਆ ਸੀ ਇੱਕ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ, ਜਿਹੜਾ ਪੈਰ ਵਿੱਚ ਤੁਸੀਂ ਦਰਸ਼ਨ ਕਰੋ ਜੇ ਇਹਦਾ ਮੂੰਹ ਦੂਸਰੇ ਪਾਸੇ ਨੂੰ ਹੋਵੇ ਤਾਂ ਫਿਰ ਇਹ ਹਾਹਾ ਹੁੰਦਾ ਹੈ, ਪਰ ਜਦੋਂ ਇਸ ਪਾਸੇ ਵੱਲ ਨੂੰ ਮੂੰਹ ਹੋਵੇ ਤਾਂ ਇਹਨੂੰ ਅੱਧਾ ਯਈਆ ਕਿਹਾ ਜਾਂਦਾ ਹੈ। ਸੋ ਇਹਦਾ ਉਚਾਰਨ ਜਿਸ ਤਰ੍ਹਾਂ ਕੀਤਾ ਗੁਰਮੁਖ ਪਿਆਰਿਆਂ ਨੇ ਤੀਖਣ ਇਸੇ ਤਰ੍ਹਾਂ ਹੀ ਕਰਨਾ।
2: ਹਾਂਜੀ, ਹੁਣ ਇਹ ਜਿਹੜਾ ਇਹ ਅੱਧਾ ਯਈਆ ਮਹਾਂਪੁਰਸ਼ਾਂ ਨੇ ਦੱਸਿਆ ਕਿ 17 ਤਰ੍ਹਾਂ ਦਾ ਯਈਏ ਦਾ ਜਿਹੜਾ ਸਰੂਪ ਹੁੰਦਾ, ਬਹੁਤ ਤਰੀਕਿਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਆਉਂਦਾ, ਫਿਰ 10ਵੇਂ ਪਾਤਸ਼ਾਹ ਜੀ ਦੀ ਬਾਣੀ 'ਚ ਵੀ ਆਉਂਦਾ, ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਵੀ ਆਉਂਦਾ। ਸੋ ਇਸੇ ਤਰ੍ਹਾਂ ਜਿਹੜਾ ਇਹ ਸ਼ਬਦ ਆਇਆ ਤੀਖਿਆਣ, ਇਹਨੂੰ ਤੁਸੀਂ ਨੋਟ ਵੀ ਕਰ ਸਕਦੇ, ਜਿਹੜੀ ਸਪੈਲਿੰਗ ਉਹ ਤੁਸੀਂ ਨੋਟ ਕਰੋ। ਤੱਤੇ ਬਿਹਾਰੀ ਇਸੇ ਤਰ੍ਹਾਂ ਹੀ ਲੱਗੇਗੀ, ਖੱਖਾ ਖੱਖੇ ਸਿਹਾਰੀ ਐੜਾ ਤੀਣਾਣਾ। ਇਹ ਫਿਰ ਇਹਦਾ ਜਦੋਂ ਪੂਰਾ ਉਚਾਰਨ ਕਰਨਾ, ਫਿਰ ਜਦੋਂ ਇਹਨੂੰ ਅੱਖਰਾਂ 'ਚ ਲਿਖਣਾ ਹੋਵੇ ਫਿਰ ਐੜੇ ਨਾਲ ਇਹ ਲਿਖ ਕੇ ਸਮਝਾਇਆ ਜਾਂਦਾ ਕਿ ਇਹਦੀ ਸਪੈਲਿੰਗ ਬਣ ਜਾਂਦੀ ਤੀਖਿਆਣ, ਖੱਖੇ ਸਿਹਾਰੀ ਐੜਾ ਤੀਖਿਆਣ, ਇਸ ਤਰ੍ਹਾਂ ਇਹਦਾ ਉਚਾਰਨ ਹੋਏਗਾ। ਹਾਂਜੀ,
0: ਗੌੜੀ ਮਹੱਲਾ ਪੰਜਵਾ, ਹਰ ਪੇਖਣ ਕਉ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵਉ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ, ਸੇਵਾ ਕਰੋ ਦਾਸ ਦਾਸਨ ਕੀ, ਅਨਕ ਪਾਂਤ ਤਿਸ ਕਰੋ ਨਿਹੋਰਾ, ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ, ਆਨਦ ਆਨਦ ਸੂਖ ਭੇਟਤ ਹਰ ਨਾਨਕ, ਜਨਮ ਕ੍ਰਿਤਾਰਥ ਸਫਲ ਸਵੇਰਾ।
2: ਹਾਂਜੀ, ਪਿੱਛੇ ਪਹਿਲੇ ਅੰਕ ਵਿੱਚ ਇਹ ਸ਼ਬਦ ਆਇਆ ਤੁਲਾ ਧਾਰ, ਇਹ ਵੀ ਨੋਟ ਕਰ ਲੈਣਾ, ਤੁਲਾ ਕਿ ਇਹਨੂੰ ਗਲਤੀ ਨਾਲ ਤੁਲਾ ਨਹੀਂ ਕਹਿਣਾ, ਤੁਲਾ ਬੋਲਾ ਜਾ।
3: ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਹੇ ਮਾਰਗ ਦੇ ਬਤਾਈ ਰਹਾਉ, ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ, ਮਾਇਆ ਮੋਹੇ ਸਭੋ ਜਗ ਸੋਇਆ, ਇਹੋ ਭਰਮ ਕਹਾਉ ਕਿਉ ਜਾਈ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ, ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸਉ ਪਾਈ, ਅਨਕ ਉਹ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਈ, ਜਿਨਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ, ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ, ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ, ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ, ਮਿਲ ਜੋਤੀ ਜੋਤ ਸਮਾਈ ਰਹਾਓ ਦੂਜਾ।
2: ਹੁਣ ਜਿਹੜਾ ਇਹ ਆਪਾਂ ਸ਼ਬਦ ਪੜਿਆ, ਇਹਦੇ ਵਿੱਚ ਇੱਕ ਇਹ ਸ਼ਬਦ ਆਇਆ ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ, ਇਹ ਹਿੰਦੀ ਦਾ ਲਫ਼ਜ਼ ਹੈ ਤਾਲਾ, ਭਾਈ ਸਾਹਿਬ ਜੀ ਨੇ ਪੜਿਆ ਤਾਲਾ, ਆਪਾਂ ਵੀ ਬੋਲਦੇ ਤਾਲਾ, ਪਰ ਆਪਣਾ ਇਹ ਸੰਥਿਆ ਦਾ ਮਕਸਦ ਆ ਜਾਂ ਆਪਣਾ ਯਤਨ ਆ ਕਿ ਅਸੀਂ ਉਚਾਰਨ ਜਿਹੜਾ ਉਹ ਸਿੱਖਣਾ ਜੋ ਪੁਰਾਤਨ ਸਮੇਂ ਤੋਂ ਚੱਲ ਰਿਹਾ। ਸੋ ਕਈ ਵਾਰੀ ਸਮਾਂ ਪਾ ਕੇ ਜਿਹੜੇ ਸ਼ਬਦਾਂ ਦਾ ਉਚਾਰਨ ਆ, ਮੂਲ ਉਚਾਰਨ ਉਹ ਸਾਡੀ ਭਾਸ਼ਾ ਵਿੱਚੋਂ ਖਤਮ ਹੋ ਜਾਂਦਾ, ਪਰ ਜਦੋਂ ਅਸੀਂ ਬਾਣੀ ਦੀ ਸੰਥਿਆ ਇਸੇ ਕਰਕੇ ਮਹਾਰਾਜ ਜੀ ਨੇ ਚਲਾਈ ਆ ਕਿ ਜੋ ਬਾਣੀ ਦਾ ਜਿਹੜਾ ਉਚਾਰਨ ਆ ਉਸੇ ਤਰ੍ਹਾਂ ਹੀ ਅੱਗੇ ਸੰਪਰਦਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਚੱਲਦਾ ਰਹੇ, ਸਾਡੇ ਤੱਕ ਪਹੁੰਚਦਾ ਰਹੇ। ਹੁਣ ਇਹ ਸ਼ਬਦ ਜਦੋਂ ਅਸੀਂ ਪੁਰਾਤਨ ਮਹਾਂਪੁਰਖਾਂ ਦੀ ਰਚਨਾ ਤੋਂ ਸੁਣਦੇ ਹਾਂ ਤਾਂ ਮਹਾਂਪੁਰਖਾਂ ਨੇ ਤਾਲਾ ਹੀ ਪੜਿਆ, ਥੋੜ੍ਹਾ ਕੱਸ ਕੇ, ਅੱਜ ਦੇ ਹਿੰਦੀ ਦਾ ਲਫ਼ਜ਼ ਵਾਂਗ ਜਿਵੇਂ ਆ ਸਾਡਾ ਉਚਾਰਨ ਆ, ਉਵੇਂ ਇਹਦਾ ਉਚਾਰਨ ਨਹੀਂ ਕਰਨਾ ਤਾਲਾ, ਅੱਜ ਅਸੀਂ ਤਾਲਾ ਹੀ ਬੋਲਦੇ ਹਿੰਦੀ 'ਚ, ਪਰ ਜਿਹੜਾ ਪੁਰਾਤਨ ਇਹਦਾ ਉਚਾਰਨ ਆ ਥੋੜ੍ਹਾ ਜਿਹਾ ਖੜਵਾਂ, ਜਿਸ ਕਾ ਗ੍ਰਹਿਓ ਤਿੰਨ ਦੀਆ ਤਾਲਾ, ਤਾਲਾ ਬੋਲਣਾ। ਹੋ ਸਕਦਾ ਕੋਈ ਜਿਹੜੇ ਬੰਦੇ ਨੇ ਸੰਥਿਆ ਨਹੀਂ ਕੀਤੀ ਉਹ ਕਹਿ ਸਕਦਾ ਕਿ ਤਾਲਾ ਲਫ਼ਜ਼ ਨਹੀਂ ਹੁੰਦਾ, ਤਾਲਾ ਹੁੰਦਾ, ਤਾਲਾ ਦਾ ਅਰਥ ਹੁੰਦਾ ਜਿੰਦਰਾ, ਪਰ ਅਸੀਂ ਸੰਥਿਆ ਕਰਦੇ ਹਾਂ। ਸੰਥਿਆ ਕੀ ਸਾਨੂੰ ਸਿਖਾ ਰਹੀ ਹੈ ਕਿ ਜੋ ਪੁਰਾਤਨ ਉਚਾਰਨ 10ਵੇਂ ਪਾਤਸ਼ਾਹ ਜੀ ਤੋਂ ਚੱਲ ਰਿਹਾ, ਸੀਨਾ ਪਸੀਨਾ ਸੰਪਰਦਾਵਾਂ ਦੇ ਵਿੱਚ ਟਕਸਾਲਾਂ ਦੇ ਵਿੱਚ ਮਹਾਂਪੁਰਖਾਂ ਦੁਆਰਾ ਸਾਡੇ ਤੱਕ ਪਹੁੰਚਿਆ, ਉਹਨੂੰ ਅਸੀਂ ਸਿੱਖਣਾ, ਯਾਦ ਕਰਨਾ ਉਹਨੂੰ ਅੱਗੇ, ਕਿਉਂਕਿ ਜਿਹੜੀ ਭਾਸ਼ਾ ਭਾਸ਼ਾ ਵਿਗਿਆਨੀ ਮੰਨਦੇ ਆ ਕਿ 40-50 ਸਾਲ ਬਾਅਦ ਪੌਣ ਪਾਣੀ ਦੇ ਬਦਲਣ ਨਾਲ ਸਾਡੀ ਭਾਸ਼ਾ ਦੇ ਵਿੱਚ ਸਾਡੇ ਉਚਾਰਨ ਦੇ ਵਿੱਚ ਫਰਕ ਪੈ ਜਾਂਦਾ। ਜੋ ਅਸੀਂ ਬੋਲ ਰਹੇ ਹਾਂ ਸਾਡੇ ਦਾਦੇ ਪੜਦਾਦੇ ਉਸ ਤਰ੍ਹਾਂ ਦਾ ਸ਼ਬਦ ਉਚਾਰਨ ਨਹੀਂ ਕਰਦੇ ਸੀ। ਸਾਡੇ ਆਉਣ ਵਾਲੇ ਜਿਹੜੇ ਬੱਚੇ ਨੇ 40-50 ਸਾਲ ਬਾਅਦ ਜੋ ਅਸੀਂ ਸ਼ਬਦ ਬੋਲਦੇ ਹਾਂ ਉਹਨਾਂ ਦੇ ਉਹ ਉਚਾਰਨ ਵਿੱਚ ਫਰਕ ਆ ਜਾਂਦਾ। ਭਾਵੇਂ ਇੱਕੋ ਧਰਤੀ 'ਤੇ ਇੱਕੋ ਜਗ੍ਹਾ 'ਤੇ ਅਸੀਂ ਰਹਿੰਦੇ ਹਾਂ ਪਰ ਭਾਸ਼ਾ ਵਿਗਿਆਨੀ ਕਹਿੰਦੇ ਨੇ ਕਿ ਪੌਣ ਪਾਣੀ ਦੇ ਬਦਲਣ ਨਾਲ ਸਾਡੇ ਉਚਾਰਨ ਵਿੱਚ ਆਪਣੇ ਆਪ ਹੀ ਫਰਕ ਪੈਂਦਾ। ਸੋ ਇਸ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਸੰਥਿਆ ਕਰਨੀ ਆ। ਜੋ ਉਚਾਰਨ ਉਸ ਵੇਲੇ ਚੱਲ ਰਿਹਾ ਸੀ ਅਸੀਂ ਉਹੀ ਅੱਗੇ ਸਿੱਖ ਰਹੇ ਹਾਂ ਅਤੇ ਉਸੇ ਨੂੰ ਅਸੀਂ ਸੰਭਾਲ ਕੇ ਰੱਖਣਾ। ਸੋ ਇਹ ਸ਼ਬਦ ਦਾ ਜਿਹੜਾ ਪੁਰਾਣਾ ਉਚਾਰਨ ਹੈ ਨਾ ਉਹ ਤਾਲਾ ਥੋੜ੍ਹਾ ਜਿਹਾ ਖੜਵਾ ਤਾਲਾ ਇਹ ਧਿਆਨ ਰੱਖਣਾ।
3: ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨੇਕ ਉਹ ਭਾਵ ਕਰੇ।
4: ਸ਼ਬਦ ਆ ਇਸੇ ਪੰਕਤੀ ਵਿੱਚ ਅਖੀਰਲਾ ਸ਼ਬਦ ਹੈ ਕੁੰਜੀ ਗੁਰ ਸੌ ਪਾਈ। ਇਹ ਸੌ ਪਾਈ ਪਾਠ ਇਕੱਠਾ ਕਰਨਾ। ਕਈ ਵਾਰੀ ਕੁੰਜੀ ਗੁਰ ਸੌ ਪਾਈ ਵੀ ਕਈ ਭੁਲੇਖੇ ਵਿੱਚ ਪਾਠ ਕਰਦੇ ਹਨ, ਅਰਥ ਉਹਦਾ ਵੀ ਬਣਦਾ। ਪਰ ਇਹਦਾ ਕੁੰਜੀ ਗੁਰ ਸੌ ਪਾਈ ਦਾ ਅਰਥ ਹੁੰਦਾ ਸੌਂਪੀ ਹੋਈ, ਵੀ ਗੁਰੂ ਮਹਾਰਾਜ ਨੂੰ ਇਹ ਕੁੰਜੀ ਸੰਪਾਈ ਦਾ ਅਰਥ ਹੁੰਦਾ ਅਰਪਣ ਕੀਤੀ ਹੋਈ ਹੈ, ਕੁੰਜੀ ਗੁਰੂ ਦੇ ਕੋਲ ਹੀ ਹੈ। ਹਾਂਜੀ।
3: ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨੇਕ ਉਹ ਭਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਣਾਈ ਜਿਨ ਕੇ ਬੰਧਨ ਕਾਟੇ ਸਤਿਗੁਰ

ਦਿਆਲ ਬੀਠੁਲੈ ਸਤਿਗੁਰ ਮੁਜਹਿ ਬਤਾਇਓ ਰਹਾਓ। ਜਤ ਕਤ ਦੇਖਾਓ ਤਤ ਤਤ ਤੁਮ ਹੀ ਮੋਹਿ ਇਹੋ ਵਿਸ਼ਵਾਸ ਹੋਏ ਆਇਓ। ਕਹਿ ਪਹਿ ਕਰਾਉ ਅਰਦਾਸ ਬੇਨਤੀ ਜੋ ਸੁਣਤੋ ਹੈ ਰਘੁਰਾਇਓ। ਲਹਿਓ ਸਹਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ। ਹੋਣਾ ਸਾ ਸੋਈ ਫੁਨਹੋਸੀ ਸੁਖ ਦੁੱਖ ਕਹਾ ਦਿਖਾਇਓ। ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ। ਨੌ ਨਿਧ ਨਾਮ ਨਿਧਾਨ ਇਕ ਠਾਈ ਤਉ ਬਾਹਰ ਕੈਠੈ ਜਾਇਓ। ਏਕੈ ਕਨਿਕ ਅਨਿਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ। ਕਹੋ ਨਾਨਕ ਭਰਮ ਗੁਰ ਖੋਈ ਹੈ ਇਵ ਤੱਤੈ ਤੱਤ ਮਿਲਾਇਓ। ਗੌੜੀ ਮਹੱਲਾ ਪੰਜਵਾ ਔਦ ਔਦ ਘਟੈ ਦਿਨਸ ਰਹਿ ਨਾਰੇ ਮਨ ਗੁਰ ਮਨ ਗੁਰ ਮਿਲ

0: ਹੈ ਬਸਨ ਸੁਹੇਲਾ ਇਹੋ ਸੰਸਾਰ ਬੇਕਾਰ ਸਹਿਸ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਏ ਹਰ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਵਿਹਾਜਹੋ ਹਰ ਗੁਰ ਤੇ ਮਨਹ ਬਸੇਰਾ ਨਿਜ ਘਰ ਮਹਿਲ ਪਾਵਹੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਨਾਨਕ ਦਾਸ ਇਹੀ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾ
1: ਇੱਥੇ ਸ਼ਬਦ ਪਹਿਲਾਂ ਵੀ ਆਇਆ ਸੀ ਜਦੋਂ ਆਪਾਂ ਸੋਹਲੇ ਬਾਣੀ ਨੂੰ ਪੜ੍ਹਿਆ ਪਰ ਇੱਥੇ ਇਹ ਸ਼ਬਦ ਦੇ ਵਿੱਚ ਕੁਝ ਅੱਖਰਾਂ ਦੀ ਮਾਤਰਾ ਦੀ ਅਤੇ ਜਿਹੜੀ ਪਦਿਆਂ ਦੀ ਤਰਤੀਬ ਹੈ ਉਹਦੇ ਵਿੱਚ ਅੰਤਰ ਆਇਆ ਇਸ ਵਾਸਤੇ ਇਹ ਦੂਜੀ ਵਾਰੀ ਸ਼ਬਦ ਆਉਣ ਕਰਕੇ ਜਿਵੇਂ ਇੱਥੇ ਲਿਖਿਆ ਇਹਨੂੰ ਇਸੇ ਤਰ੍ਹਾਂ ਪੜ੍ਹਨਾ ਅਤੇ ਉੱਥੇ ਜਦੋਂ ਆਪਾਂ ਸੋਹਲੀ ਬਾਣੀ ਦਾ ਪਾਠ ਕਰਦੇ ਉੱਥੇ ਉਚਾਰਨ ਥੋੜ੍ਹਾ ਜਿਹਾ ਵੱਖਰਾ ਹੁੰਦਾ ਹਾਂਜੀ ਚਲੋ
0: ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਏਕ ਗਰੀਬਾ ਰੱਖ ਹੋ ਰੱਖਣਹਾਰੇ ਖੇਦ ਕਰਹਿ ਅਰ ਬਹੁਤ ਸੰਤਾਪ ਹੈ ਆਇਓ ਸਰਨ ਤੁਹਾਰੇ ਕਰ ਤਰ ਹਾਰਿਓ ਅਨਕ ਬਹੁ ਭਾਤੀ ਛੁੱਡ ਹੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ
1: ਤਾਕੀ ਕਸ ਕੇ ਬੋਲਣਾ
0: ਏਕ ਬਾਤ ਸੁਨ ਤਾਕੀ ਓਟਾ
1: ਏਕ ਬਾਤ ਸੁਣ
0: ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਏਕ ਬਾਤ ਸੁਨ ਤਾਕੀ ਓਟਾ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹ ਤਿੰਨ ਤੇ ਧੀਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਓਹ ਅਬਿਨਾਸੀ ਰਾਇਆ ਨਿਰਭਉ ਸੰਗ ਤੁਮਾਰੈ ਬਸਤੇ ਇਹੋ ਡਰਨ ਕਹਾ ਤੇ ਆਇਆ ਰਹਾਓ ਏਕ ਮਹਿਲ ਤੂੰ ਹੋ ਹੇ ਅਫਾਰੋ

0: ਤੂੰ ਪੰਡਿਤ ਭਗਤਾ ਏਕ ਮਹਿਲ ਖਾਲ ਹੋਤਾ ਏਕ ਮਹਿਲ ਤੂੰ ਸਭ ਕਿਛੁ ਗ੍ਰਾਹਜ ਏਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਣ ਹਾਰੋ ਜਾਨੈ ਜੈਸਾ ਭੇਖ ਕਰਾਵੈ ਬਾਜੀਗਰ ਉਹ ਤੈਸੋ ਹੀ ਸਾਜ ਆਨੈ ਅਨੇਕ ਕੋਠਰੀ ਬਹੁਤ ਭਾਤ ਕਰੀਆ ਆਪ ਹੁਆ ਰਖਵਾਰਾ ਜੈਸੇ ਮਹਿਲ ਰਾਖੈ ਤੈਸੈ ਰਹਿਣਾ ਜੈਸੇ ਮਹਿਲ ਰਾਖੈ ਤੈਸੈ ਰਹਿਣਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੋਈ ਜਾਨੈ ਜਿਨ ਇਹ ਸਭ ਵਿਧ ਸਾਜੀ ਕਾਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ
1: ਕਾਜੀ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਜੀ ਕਾਜੀ
0: ਕਹੋ ਨਾਨਕ ਅਪਰੰਪਰ ਸੁਆਮੀ

0: ਜਾਨਵਰ ਜਿਉ ਕਿਰਖੈ ਹਰਿਆਇਓ ਪਸੂਆ ਰਹਾਉ ਜੋ ਜਾਣਹੈ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰੈ ਤਸੂਆ ਨਾਗੋ ਆਇਓ ਨਾਗ ਸਿਧਾਸੀ ਫੇਰ ਫਿਰਿਓ ਅਰਕਾਲ ਗਰਸੂਆ
1: ਇੱਥੇ ਵੀ ਜੋ ਜਾਣਹੈ ਤੂੰ ਆਪਣੇ ਕਾਜੈ ਜਿਵੇਂ ਪਿੱਛੇ ਆਇਆ ਕਾਜੀ ਤੇ ਕਾਜੈ ਕੰਮ ਕਾਜ ਦਾ ਇਹ ਸ਼ਬਦ ਵਾਚਕ ਸੋ ਥੋੜਾ ਕੱਸ ਕੇ ਬੋਲਣਾ ਉਹ ਪਹਿਲਾਂ ਕਾਜੀ ਇਹ ਕਾਜੈ
0: ਜੋ ਜਾਣਹੈ ਤੂੰ ਆਪਣੇ ਕਾਜੈ ਸੋ ਸੰਗ ਨਾ ਚਾਲੈ ਤੇਰੈ ਤਸੂਆ ਨਾਗੋ ਆਇਓ ਨਾਗ ਸਿਧਾਸੀ ਫੇਰ ਫਿਰਿਓ ਅਰਕਾਲ ਗਰਸੂਆ
1: ਇਹ ਜਿਹੜਾ ਸ਼ਬਦ ਆ ਇਹਨੂੰ ਨਾਗੋ ਆਇਓ ਨਾਗ ਸਿਧਾਸੀ ਇਸ ਤਰ੍ਹਾਂ ਵੀ ਬੋਲਿਆ ਜਾਂਦਾ ਪੁਰਾਤਨ ਉਚਾਰਨ ਜਿਹੜਾ ਸੋ ਇੱਥੇ ਕਈ ਵਾਰੀ ਮਨ ਵਿੱਚ ਇਹ ਸ਼ੰਕਾ ਜਾਂ ਸਵਾਲ ਆ ਜਾਂਦਾ ਕਈ ਸਵਾਲ ਇਹ ਸ਼ੰਕਾ ਕਰਦੇ ਵੀ ਨੇ ਕਿ ਤੁਸੀਂ ਕਿਸੇ ਵੀ ਸ਼ਬਦ ਦੇ ਉੱਪਰ ਬਿੰਦੀ ਨਹੀਂ ਲਾਉਂਦੇ ਫਿਰ ਆਪਣੀ ਮਰਜ਼ੀ ਨਾਲ ਹੀ ਲਾ ਦਿੰਦੇ ਸੋ ਇਸ ਕਰਕੇ ਇਹ ਧਿਆਨ ਵਿੱਚ ਰੱਖਣਾ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਕਿਉਂਕਿ ਜਿਵੇਂ ਪਹਿਲਾਂ ਆਪਾਂ ਵਿਚਾਰ ਕੀਤੀ ਕਿ ਜਿਹੜਾ ਮੰਮਾ ਅੱਖਰ ਉਹ ਨਾਸਕੀ ਆ ਇਸੇ ਤਰ੍ਹਾਂ ਜਿਹੜਾ ਨੰਨਾ ਅੱਖਰ ਆ ਨਾਣਾ ਅੱਖਰ ਆ ਇਹ ਨਾਸਕੀ ਅੱਖਰ ਨੇ ਇਹਨਾਂ ਦਾ ਆਪਣਾ ਹੀ ਵਜ਼ਨ ਜਿਹੜਾ ਨਾਸਕੀ ਆ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਆ ਪਰ ਕਈ ਥਾਵਾਂ 'ਤੇ ਸ਼ਬਦ ਦੇ ਉਚਾਰਨ ਦੇ ਉੱਪਰ ਭਾਸ਼ਾ ਦਾ ਪ੍ਰਭਾਵ ਹੁੰਦਾ ਜਿਵੇਂ ਇੱਕ ਇਲਾਕੇ ਵਿੱਚ ਕੋਈ ਸ਼ਬਦ ਉਸ ਤਰ੍ਹਾਂ ਬੋਲਿਆ ਜਾਂਦਾ ਦੂਸਰੇ 'ਚ ਵੱਖਰਾ ਬੋਲਿਆ ਜਾਂਦਾ ਹੁਣ ਜਿਵੇਂ ਨੰਨਾ ਅੱਖਰ ਆ ਹੁਣ ਇੱਥੇ ਦਾ ਉਚਾਰਨ ਜਿਹੜਾ ਉਹ ਨਾਂਗੋ ਆਇਓ ਨਾਂਗ ਸਿਧਾਸੀ ਇਸ ਤਰ੍ਹਾਂ ਵੀ ਬੋਲ ਸਕਦੇ ਹਾਂ ਨੱਕ ਦੇ ਵਿੱਚ ਆਵਾਜ਼ ਆਉਂਦੀ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਬਿੰਦੀ ਲਾਓ ਜਾਂ ਬਿੰਦੀ ਲਾਉਣੀ ਆ ਪਰ ਇਹਦਾ ਉਚਾਰਨ ਇਸੇ ਤਰ੍ਹਾਂ ਹੀ ਹੋ ਜਾਂਦਾ ਕਿਉਂਕਿ ਇੱਥੇ ਨੰਨੇ ਸ਼ਬਦ ਦਾ ਜਿਹੜਾ ਨਾਸਕੀ ਉਚਾਰਨ ਆ ਉਹ ਪ੍ਰਗਟ ਹੁੰਦਾ ਨਾਂਗੋ ਆਇਓ ਨਾਂਗ ਸਿਧਾਸੀ ਪਰ ਕਈ ਥਾਵਾਂ 'ਤੇ ਜਿਵੇਂ ਸ਼ਬਦ ਆ ਜਾਏਗਾ ਨਾਗ ਉੱਥੇ ਅਸੀਂ ਨਾਂਗ ਨਹੀਂ ਕਹਿਣਾ ਕਿਉਂਕਿ ਉੱਥੇ ਸੱਪ ਦਾ ਅਰਥ ਆ ਸੱਪ ਦਾ ਵਾਚਕਾ ਅਤੇ ਉਹਦਾ ਉਚਾਰਨ ਜਿਹੜਾ ਭਾਸ਼ਾ ਦੇ ਵਿੱਚ ਹੀ ਨਾਗ ਆ ਨਾਂਗ ਨਹੀਂ ਅਤੇ ਜਿੱਥੇ ਕੋਈ ਆ ਜਾਂਦਾ ਨਾਂਗਾ ਸਾਧੂ ਉੱਥੇ ਬਿੰਦੀ ਲਾਉਣ ਤੋਂ ਬਿਨਾਂ ਵੀ ਉਹਦਾ ਉਚਾਰਨ ਹੋਈ ਹੁੰਦਾ ਕਿਉਂਕਿ ਬਾਣੀ ਦੇ ਵਿੱਚ ਇੱਕੋ ਇਕੱਲੀ ਪੰਜਾਬੀ ਭਾਸ਼ਾ ਨਹੀਂ ਜਿਹੜੇ ਲੋਕ ਇਹ ਰੌਲਾ ਪਾਉਂਦੇ ਵਿਆਕਰਣ ਦਾ ਸੋ ਉਹ ਸਿਰਫ ਇਕੱਲੀ ਪੰਜਾਬੀ ਦੀ ਵਿਆਕਰਣ ਪੜ੍ਹ ਕੇ ਪੰਜਾਬੀ ਦੀ ਗਰਾਮਰ ਦੇ ਹਿਸਾਬ ਨਾਲ ਸਾਰੇ ਉਚਾਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਗੁਰਬਾਣੀ ਵਿੱਚ ਇਕੱਲੀ ਪੰਜਾਬੀ ਨਹੀਂ ਅੱਖਰ ਜ਼ਰੂਰ ਗੁਰਮੁਖੀ ਨੇ ਪਰ ਬਾਣੀ ਵਿੱਚ ਬੇਅੰਤ ਭਾਸ਼ਾਵਾਂ ਨੇ ਪਟਿਆਲਾ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀਆਂ ਨੇ ਮੰਨਿਆ ਉਹ ਕਹਿੰਦੇ ਅਸੀਂ 62 ਭਾਸ਼ਾਵਾਂ ਬਾਣੀ ਦੇ ਵਿੱਚੋਂ ਲੱਭ ਲਈਆਂ ਨੇ ਦਰਸ਼ਨ ਕੀਤੇ ਨੇ ਪਰ ਬਹੁਤ ਸਾਰੀਆਂ ਐਸੀਆਂ ਬਾਣੀਆਂ ਬਹੁਤ ਸਾਰੇ ਐਸੇ ਲਫ਼ਜ਼ ਸ਼ਬਦ ਸਾਨੂੰ ਪਤਾ ਨਹੀਂ ਲੱਗ ਰਿਹਾ ਉਹ ਕਿਹੜੀ ਭਾਸ਼ਾ ਦੇ ਨੇ ਕਿੱਥੋਂ ਆਏ ਨੇ ਉਹਨਾਂ ਦਾ ਮੂਲ ਕੀ ਆ ਕਿਉਂਕਿ ਬਾਣੀ ਅਗਮ ਅਗਾਧ ਆ ਸੋ ਇੱਕੋ ਭਾਸ਼ਾ ਦਾ ਵਿਆਕਰਣ ਜਦੋਂ ਅਸੀਂ ਲਾ ਕੇ ਉਚਾਰਨ ਕਰਦੇ ਉਸ ਵੇਲੇ ਫਿਰ ਗਲਤੀ ਹੁੰਦੀ ਹੈ ਕਿਉਂਕਿ ਸਾਨੂੰ ਇਕੱਲੀ ਗ੍ਰਾਮਰ ਜਿਹੜੀ ਵਿਆਕਰਨ ਪੰਜਾਬੀ ਦੀ ਆਉਂਦੀ ਹੈ ਤਾਂ ਬਾਣੀ ਇਕੱਲੀ ਪੰਜਾਬੀ 'ਚ ਨਹੀਂ ਹੈ ਸੋ ਇਸੇ ਕਰਕੇ ਇਹ ਧਿਆਨ ਰੱਖਣਾ ਕਿ ਭਾਸ਼ਾ ਦਾ ਕਈ ਵਾਰੀ ਅਸਰ ਹੋਣ ਕਰਕੇ ਉਹੀ ਸ਼ਬਦ ਜਿਹੜਾ ਬਿਨਾਂ ਨਾਸਕੀ ਤੋਂ ਉਚਾਰਨ ਹੁੰਦਾ ਕਈ ਵਾਰੀ ਨਾਸਕੀ ਹੁੰਦਾ ਜਿਵੇਂ ਪਿੱਛੇ ਵੀ ਸ਼ਬਦ ਆਇਆ ਨਾਨਕ ਦਾਸ ਇਹ ਸੁੱਖ ਮੰਗ ਹੈ ਉੱਥੇ ਵੀ ਮੰਗ ਹੈ ਸ਼ਬਦ ਉਚਾਰਿਆ ਜਾਂਦਾ ਸੋ ਉਹਦਾ ਉਚਾਰਨ ਜਿਹੜਾ ਨਾਸਕੀ ਭਾਸ਼ਾ ਦੇ ਵਿੱਚ ਹੀ ਹੁੰਦਾ ਇਸੇ ਤਰ੍ਹਾਂ ਇੱਥੇ ਨਾਂਗੋ ਆਇਓ ਨਾਂਗ ਸਿਧਾਸੀ ਅਸੀਂ ਕਹਿ ਸਕਦੇ ਹਾਂ ਪੁਰਾਣਾ ਇਹ ਉਚਾਰਨ ਹੁੰਦਾ ਪਰ ਜੇ ਕੋਈ ਸ਼ੰਕਾ ਕਰੇ ਕਿ ਇੱਥੇ ਬਿੰਦੀ ਲਾਈ ਸੀ ਬਿੰਦੀ ਨਹੀਂ ਲਾਈ ਉਹ ਨੰਨੇ ਦਾ ਇੱਥੇ ਵਜ਼ਨ ਪੂਰਾ ਬੋਲਿਆ ਜਾ ਰਿਹਾ ਉਹ ਆਪਣੇ ਆਪ ਹੀ ਨਾਂਗੋ ਆਇਓ ਨਾਂਗ ਸਿਧਾਸੀ ਉਚਾਰਨ ਹੋ ਰਿਹਾ ਸੋ ਇਹ ਧਿਆਨ ਰੱਖਣਾ ਜੀ ਹਾਂਜੀ
0: ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਚ ਮਾਚ ਤੈਨੂੰ ਲਓ ਹਸੂਆ ਛੀਜਤ ਡੋਰ ਦਿਨਸ ਅਰ ਰਹਿਣੀ ਜੀ ਕੋ ਕਾਜ ਨਾ ਕੀਨੋ ਕਛੂਆ ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨ ਖੀ ਨਸੂਆ ਜਿਉ ਮੋਹਿਓ ਉਨ ਮੋਹਨੀ ਬਾਲਾ ਉਸ ਤੇ ਕਟੈ ਨਾਹੀ ਰੁਚ ਚਸੂਆ
2: ਜਿਹੜਾ ਪਾਠ ਇਹਨਾਂ ਨੇ ਉਚਾਰਨ ਕੀਤਾ ਇਸੇ ਤਰ੍ਹਾਂ ਹੀ ਕਰਨਾ ਹੈ ਇਸ ਲਈ ਇਸੇ ਸ਼ਬਦ ਦੇ ਵਿੱਚ ਪਾਠ ਸੱਸੇ ਨੂੰ ਦੁਲੈਂਕੜ ਤੇ ਏੜੇ ਨੂੰ ਕੰਨਾਂ ਲਾ ਕੇ ਪੁੱਲ ਹੀ ਆਏ ਨੇ ਪਰ ਇੱਥੇ ਹੁਣੇ ਦੋ ਪਾਠ ਹੋਣਗੇ ਖੀ ਨਸੂਆ ਤੇ ਗਰਭਸੂਆ ਅਗਲੀ ਪੰਕਤੀ ਵਿੱਚ ਹੁਣ ਪਾਠ ਆ ਜਾਣਾ ਹੈ ਇਹਨਾਂ ਦੇ ਉੱਪਰ ਨੰਨੇ ਦੇ ਉੱਪਰ ਅੱਧਕ ਲਾ ਕੇ ਭਾਰਾ ਕਰਕੇ ਇਹਨਾਂ ਨੂੰ ਪਾਠ ਕਰਨਾ ਹੈ ਭਾਵੇਂ ਇਹਦੇ ਨਾਲ ਦੇ ਜਿਹੜੇ ਪਿੱਛੇ ਪਾਠ ਆਏ ਨੇ ਉਹ ਪੁੱਲ ਹੀ ਉਚਾਰਨ ਹੋਏ ਨੇ ਪਰ ਇੱਥੇ ਇਹ ਦੋਨੇ ਪਾਠ ਖੀ ਨਸੂਆ ਤੇ ਗਰਭਸੂਆ ਉੱਤੇ ਅੱਧਕ ਲਾ ਕੇ ਭਾਰੇ ਕਰਕੇ ਉਚਾਰਨ ਹੋਣੇ ਨੇ ਹਾਂਜੀ
0: ਜਗ ਐਸਾ ਮੋਹਿ ਗੁਰ ਹੈ ਦਿਖਾਇਓ ਤਉ ਸਰਣ ਪਰਿਓ ਤਜ ਗਰ ਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾ
1: ਪਿੱਛੇ ਇੱਕ ਜਿਹੜਾ ਸ਼ਬਦ ਆਪ ਜੀ ਨੇ ਪੜ੍ਹਿਆ ਉਹ ਧਿਆਨ ਰੱਖਣਾ ਥੋੜ੍ਹਾ ਜਿਹਾ ਜਿਉ ਮੋਹਿਓ ਉਨ ਮੋਹਨੀ ਬਾਲਾ, ਥੋੜਾ ਜਿਹਾ ਖੜਵਾ, ਬਾਲਾ ਨੀ ਬਾਲਾ। ਹਾਂਜੀ,
0: ਜਿਉ ਮੋਹਿਓ ਉਨ ਮੋਹਨੀ ਬਾਲਾ, ਉਸ ਤੇ ਕਟੈ ਨਾਹੀ ਰੁਚ ਚਸੂਆ, ਜਗ ਐਸਾ ਮੋਹਿ ਗੁਰ ਹੈ ਦਿਖਾਇਓ, ਤਉ ਸਰਣ ਪਰਿਓ ਤਜ ਗਰ ਬਸੁਆ, ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੁਆ।

ਹੋਆ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ ਤੁਮਰਾ ਭਾਣਾ ਭਰਮ ਮੋਹੇ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨਹੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਯਾਲਾ ਰਾਖ ਲੇ ਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਪ੍ਰਤ ਪਾਲਾ ਜਿਸਨੋ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਛ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

0: ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅੱਗੇ ਸੰਥਿਆ ਪ੍ਰਾਰੰਭ ਕਰੀਏ ਜੀ। ਅੰਗ 108 ਤੋਂ ਜਿਹੜਾ ਪਹਿਲਾ ਹੀ ਸ਼ਬਦ ਪ੍ਰਾਰੰਭ ਹੁੰਦਾ ਹੈ, ਗੌੜੀ ਮਹੱਲਾ ਪੰਜਵਾਂ, ਜੋਗ ਜੁਗਤ ਸੁਣ ਆਇਓ ਗੁਰ ਤੇ, ਇੱਥੋਂ ਸੰਥਿਆ ਹੁਣ ਪ੍ਰਾਰੰਭ ਹੋ ਰਹੀ ਹੈ ਜੀ। ਹਾਂਜੀ,
1: ਇੱਕ ਸੰਗਤ ਵੱਲੋਂ
0: 200
1: ਸਵਾਲ ਆਇਆ ਸੀ ਪਿਛਲੇ 206 ਪੰਨੇ ਤੇ, ਗੌੜੀ ਮਹੱਲਾ ਪੰਜਵਾਂ, ਉਹਨਾਂ ਦੇ ਥੱਲੇ ਇੱਕ ਛੋਟਾ ਜਿਹਾ ਅੰਕ ਲਿਖਿਆ ਹੁੰਦਾ, ਦੋ ਵੀ ਹੁੰਦਾ, ਕਈ ਵਾਰੀ ਚਾਰ ਵੀ ਹੁੰਦਾ, ਤੇ ਇਹਦੇ ਬਾਰੇ ਪੁੱਛਿਆ ਗਿਆ ਸੀ ਵੀ ਉਹਨਾਂ ਅੰਕਾਂ ਦਾ ਕਾਰਨ ਕੀ ਹੈ। ਇਹਦੇ ਬਾਰੇ ਮਹਾਂਪੁਰਖ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੇ ਦਾਸ ਨੇ ਉਹਨਾਂ ਤੋਂ ਵਿੱਦਿਆ ਪੜ੍ਹੀ, ਉਹਨਾਂ ਨੇ ਸਾਰੇ ਜਿੰਨੇ ਵਿਦਿਆਰਥੀ ਸੀ ਉਹਨਾਂ ਦੇ ਨਾਲ ਮਿਲ ਬੈਠ ਕੇ ਵਿਚਾਰਾਂ ਕੀਤੀਆਂ, ਅਤੇ ਉਹਨਾਂ ਨੇ ਕਿਸੇ ਨੇ ਆਖਿਆ ਵੀ ਇਹ ਘਰ ਦਾ ਸੂਚਕ ਹੁੰਦਾ, ਵੀ ਇਹ ਦੋ ਜਾਂ ਚਾਰ ਅੰਕ, ਅਤੇ ਦੂਸਰਾ ਕਈਆਂ ਨੇ ਇਹ ਵੀ ਗੱਲ ਆਖੀ ਵੀ ਇਹ ਸ਼ਬਦਾਂ ਦੀ ਗਿਣਤੀ ਦਾ ਸੂਚਕ ਹੁੰਦਾ। ਪਰ ਜਿਹੜਾ ਨਿਰਣਾ ਮਹਾਂਪੁਰਖਾਂ ਨੇ ਕੀਤਾ ਸੀ ਉਹ ਇਹ ਸੀ ਵੀ ਜਿਹੜੇ ਸ਼ਬਦ ਦੇ ਹੇਠਾਂ ਦੋ ਜਾਂ ਤਿੰਨ ਜਾਂ ਚਾਰ ਅੰਕ ਕੋਈ ਵੀ ਲੱਗਿਆ ਹੁੰਦਾ, ਉਹਦਾ ਮਤਲਬ ਵੀ ਉਸ ਰਾਗ ਦੇ ਸ਼ਬਦਾਂ ਦੀ ਗਿਣਤੀ, ਵੀ ਉਸੇ ਦੋ ਸ਼ਬਦ ਹੋਣਗੇ ਜਾਂ ਚਾਰ ਸ਼ਬਦ ਹੋਣਗੇ ਉਸੇ ਸ਼ੈਲੀ ਦੇ ਵਿੱਚ, ਉਸੇ ਰਾਗ ਦੇ ਵਿੱਚ, ਵੀ ਉਹ ਸ਼ਬਦਾਂ ਦੀ ਗਿਣਤੀ ਦਾ ਸੂਚਕ ਸ਼ਬਦ ਉਹਨੂੰ ਮੰਨਿਆ ਗਿਆ ਹੈ। ਇਸ ਵਾਸਤੇ ਇਸ ਗੱਲ ਦਾ ਨਿਰਣਾ ਇੱਕ ਵਾਰੀ ਆਪਾਂ ਹੁਣ ਕਰ ਹੀ ਲਿਆ ਹੈ, ਕਿਉਂਕਿ ਕਈ ਵਾਰੀ ਇਹ ਅੰਕ ਆਉਣੇ ਨੇ, ਅਤੇ ਇਹ ਸ਼ਬਦਾਂ ਦੀ ਗਿਣਤੀ ਦਾ ਸੂਚਕ ਮੰਨੇ ਗਏ ਨੇ ਵਿਦਵਾਨਾਂ ਦੇ ਅਨੁਸਾਰ। ਘਰ ਦਾ ਸੂਚਕ ਤਾਂ ਬਰਾਬਰ ਲਿਖਿਆ ਹੁੰਦਾ, ਇਹ ਘਰ ਦਾ ਸੂਚਕ ਨਹੀਂ, ਉਹਨੂੰ ਮੰਨਿਆ ਜਾ ਸਕਦਾ। ਦੂਸਰੀ ਗੱਲ ਇਹ, ਹੁਣ ਆਪਾਂ ਸੰਥਿਆ ਸਹਿਤ ਪਾਠ ਸਰਵਣ ਕਰ ਰਹੇ ਹਾਂ, ਹੁਣ ਇਹਦੇ ਵਿੱਚ ਕਰੀਬ ਕਰੀਬ ਜਿਹੜੇ ਆਪਾਂ ਵਿਸਰਾਮ ਲਾਉਂਦੇ ਹਾਂ ਉਹ ਅਰਥਾਂ ਨੂੰ ਮੁੱਖ ਰੱਖ ਕੇ ਹੀ ਲਾਏ ਜਾਂਦੇ ਹਨ। ਪਰ ਮੈਂ ਇੱਕ ਬੇਨਤੀ ਕਰਾਂ, ਮਹਾਂਪੁਰਖਾਂ ਦੇ ਸਮੇਂ ਜਦੋਂ ਵਿਦਿਆਰਥੀ ਪੜ੍ਹਦੇ ਸਨ ਉਦੋਂ ਵੀ ਇਹ ਵਿਚਾਰਾਂ ਹੁੰਦੀਆਂ ਸਨ, ਮਹਾਂਪੁਰਖ ਇਹ ਬਚਨ ਕਹਿੰਦੇ ਸਨ, ਗੁਰਬਾਣੀ ਦੇ ਵਿਸਰਾਮ ਦੋ ਪ੍ਰਕਾਰ ਦੇ ਹੁੰਦੇ ਨੇ। ਦੋ ਪ੍ਰਕਾਰ ਦੇ ਵਿਸਰਾਮ ਕਿਹੜੇ ਹੁੰਦੇ ਨੇ? ਗੁਰਬਾਣੀ ਦਾ ਰਾਗ ਅਤੇ ਕਾਵਿ ਦੇ ਨਾਲ ਗੂੜਾ ਸੰਬੰਧ ਹੈ। ਜਿੱਥੋਂ ਤੱਕ ਕਾਵਿ ਦੀ ਗੱਲ ਹੈ, ਗੁਰੂ ਕਾਵਿ, ਗੁਰਬਾਣੀ ਦੀ ਕਾਵਿ, ਜਦੋਂ ਆਪਾਂ ਪਾਠ ਕਰਨਾ ਹੈ ਉਸ ਵੇਲੇ ਚਾਲ ਦੇ ਅਨੁਸਾਰ ਵਿਸਰਾਮ ਲੱਗੂਗਾ। ਜਦੋਂ ਆਪਾਂ ਅਰਥ ਕਰਨੇ ਨੇ ਫਿਰ ਕਈ ਵਾਰੀ ਅਨਵੇਂ ਕਰਕੇ ਵੀ ਉਹ ਸ਼ਬਦ ਇੱਕ ਦੂਸਰੇ ਦੇ ਨਾਲ ਜੋੜ ਕੇ ਅਤੇ ਜਾਂ ਨਖੇੜ ਕੇ ਵੀ ਅਰਥ ਹੁੰਦੇ ਨੇ। ਇਸ ਵਾਸਤੇ ਗੁਰਬਾਣੀ ਦੇ ਦੋ ਕਿਸਮ ਅਨੁਸਾਰ ਵਿਸਰਾਮ ਹੁੰਦੇ ਨੇ। ਜਦੋਂ ਆਪਾਂ ਪਾਠ ਕਰਨਾ ਚਾਲ ਦੇ ਅਨੁਸਾਰ ਲਾਉਣੇ ਚਾਹੀਦੇ ਨੇ ਅਤੇ ਜਦੋਂ ਅਰਥ ਕਰਨੇ ਹੋਣ, ਕਥਾ ਵਿਚਾਰ ਕਰਨੀ ਹੋਵੇ, ਫਿਰ ਅਰਥਾਂ ਵਾਲੇ ਵਿਸਰਾਮ ਉਹਨਾਂ ਨੂੰ ਲਾਉਣਾ ਚਾਹੀਦਾ। ਇਹ ਇੱਕ ਅਸੂਲ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਸੀ। ਦੂਸਰੀ ਗੱਲ, ਗਿਆਨੀ ਜੀ ਕਹਿ ਰਹੇ ਸਨ ਵੀ ਕਈ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਨੇ ਜਿਨ੍ਹਾਂ ਨੇ ਗੁਰਬਾਣੀ ਵਿਆਕਰਨ ਪੜ੍ਹਿਆ ਹੈ, ਪਰ ਹੁਣ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਗੁਰਬਾਣੀ ਦਾ ਕੋਈ ਨਿਯਮ ਨਹੀਂ ਹੈ। ਇਹ ਵੀ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਹੈ। ਗੁਰਬਾਣੀ ਤੁਰਕੀ ਬਾਣੀ ਹੈ, ਗੁਰਬਾਣੀ ਦੀ ਕਾਵਿ ਇਹ ਵੀ ਅਲੌਕਿਕ ਹੈ, ਗੁਰਬਾਣੀ ਦਾ ਵਿਆਕਰਨ ਵੀ ਅਲੌਕਿਕ ਹੈ। ਅਲੌਕਿਕ ਸ਼ਬਦ ਦੀ ਤੁਸੀਂ ਭਾਸ਼ਾ ਨੂੰ ਸਮਝਦੇ ਹੋਵੋਗੇ, ਇਹਦਾ ਮਤਲਬ ਇਸ ਦੁਨੀਆ ਦੀ ਕਾਵਿ ਅਤੇ ਵਿਆਕਰਨ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਗੱਲ ਨੂੰ ਸਮਝਣਾ, ਜੇ ਗੁਰਬਾਣੀ ਤੁਰਕੀ ਬਾਣੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਫਿਰ ਇਹਦੇ ਉੱਤੇ ਦੁਨਿਆਵੀ ਵਿਆਕਰਨ ਕਾਵਿ ਨਿਰੁਕਤ ਵੇਦੇ ਖਾਟੰਗ ਮੰਨੇ ਨੇ, ਕੋਈ ਇਸ 'ਤੇ ਲਾਗੂ ਨਹੀਂ ਹੋ ਸਕਦਾ। ਦੂਸਰੀ ਗੱਲ, ਇਹ ਜਿਹੜੇ ਗੁਰਬਾਣੀ ਦੇ ਆਪਣੇ ਨਿਯਮ ਨੇ ਉਹਨਾਂ ਨੂੰ ਸਮਝਣਾ ਪੈਣਾ। ਵਿਦਵਾਨ ਜੋ ਵੀ ਮੁਕਤਾ ਅੱਖਰ ਹੈ, ਔਂਕੜ ਲੱਗਿਆ ਹੋਇਆ, ਸਿਆਰੀ ਲੱਗੀ ਹੋਈ ਹੈ, ਕੋਈ ਹੋਰ ਦੀਰਘ ਮਾਤਰਾ ਲੱਗੀ ਹੋਈ ਹੈ, ਉਹਦੇ ਅਨੁਸਾਰ ਜੋ ਵੀ ਅਰਥ ਬਣਦੇ ਨੇ ਅਤੇ ਉਹ ਖੋਜੀ ਮਹਾਂਪੁਰਖ ਵਿਦਵਾਨ ਉਹ ਖੋਜ ਕੇ ਅਤੇ ਫਿਰ ਉਹਦੇ ਅਰਥ ਗੁਰਬਾਣੀ ਦੇ ਨਿਯਮਾਂ ਅਨੁਸਾਰ ਕਰਦੇ ਹਨ। ਪਰ ਜੇ ਆਪਾਂ ਇਹ ਕਹਿ ਲਈਏ ਪੂਰੇ ਵਿਆਕਰਨ ਦੇ ਨਿਯਮ ਜਿਹੜਾ ਕਿਸੇ ਇਨਸਾਨ ਦਾ ਲਿਖਿਆ ਹੋਇਆ, ਤੁਰਕੀ ਬਾਣੀ 'ਤੇ ਕਿਵੇਂ ਲਾਗੂ ਹੋਊਗਾ? ਬਹੁਤੇ ਜਿਹੜੇ ਨਵੇਂ ਵਿਦਵਾਨ ਨੇ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਗੁਰਬਾਣੀ ਵਿਆਕਰਨ ਨੂੰ ਤਰਜੀਹ ਦਿੰਦੇ ਨੇ ਵੀ ਉਹਦੇ ਅਨੁਸਾਰ ਹੀ ਪਾਠ ਵਿਸਰਾਮ ਅਤੇ ਅਰਥ ਹੋਣੇ ਚਾਹੀਦੇ ਨੇ। ਪਰ ਨਹੀਂ, ਪੰਡਿਤ ਕਰਤਾਰ ਸਿੰਘ ਜੀ ਉਹਨਾਂ ਨੇ ਵੀ ਵਿਆਕਰਨ ਲਿਖਿਆ, ਪੰਡਿਤ ਕਰਤਾਰ ਸਿੰਘ ਦਾਖਾ ਜੀ ਨੇ, ਹੋਰ ਬੇਅੰਤ ਵਿਦਵਾਨਾਂ ਨੇ ਵਿਆਕਰਨ ਲਿਖੇ ਨੇ। ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ ਪੂਰਾ ਮੇਲ ਨਹੀਂ ਖਾਂਦਾ। ਜਿਹੜੇ ਪੁਰਾਤਨ ਵਿਆਕਰਨ ਨੇ ਉਹ ਵੀ ਨੌ ਵਿਆਕਰਨ ਵਿਦਵਾਨਾਂ ਨੇ ਲਿਖੇ ਨੇ, ਉਹਨਾਂ ਵਿੱਚ ਵੀ ਮਤਭੇਦ ਨੇ ਜਿਹੜੇ ਵੇਦਾਂ ਦੇ ਸੰਬੰਧ ਵਿੱਚ ਲਿਖੇ ਗਏ ਨੇ। ਗੁਰਬਾਣੀ ਦੇ ਜਿੰਨੇ ਵਿਆਕਰਨ ਲਿਖੇ ਗਏ ਨੇ, ਭਾਈ ਵੀਰ ਸਿੰਘ ਜੀ ਨਿਰੁਕਤ ਵੀ ਲਿਖਿਆ, ਪਰ ਉਹਨਾਂ ਨੇ ਜਿੱਥੇ ਕੋਈ ਢੁਕਦਾ ਹੈ ਕੋਈ ਨਿਯਮ ਉਹਨੂੰ ਢੁਕਾਇਆ, ਪਰ ਉਹਦੇ 'ਤੇ ਲਾਗੂ ਨਹੀਂ ਕੀਤਾ। ਬਸ ਆਹ ਗੱਲ ਚੇਤੇ ਰੱਖਣੀ ਹੈ, ਗੁਰਬਾਣੀ ਦੀ ਕਾਵਿ, ਗੁਰਬਾਣੀ ਦਾ ਵਿਆਕਰਨ, ਗੁਰਬਾਣੀ ਦੀ ਨਿਰੁਕਤ, ਜੋ ਵੀ ਕੁਛ ਹੈ ਉਹ ਅਲੌਕਿਕ ਹੈ। ਜਿੱਥੇ ਢੁਕਦਾ ਗੁਰਬਾਣੀ ਦੇ ਨਿਯਮਾਂ ਅਨੁਸਾਰ ਢੁਕਾ ਲੈਣਾ ਚਾਹੀਦਾ, ਪਰ ਮੱਲੋ ਮੱਲੀ ਠੋਸ ਨਹੀਂ ਸਕਦੇ ਅਸੀਂ, ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ। ਇਹ ਇੱਕੋ ਵਾਰੀ ਬੇਨਤੀ ਕੀਤੀ, ਵਾਰ ਵਾਰ ਨਹੀਂ ਕਰਨੀ ਪੈਣੀ। ਇਸ ਲਈ ਹੁਣ ਆਪਾਂ ਪਾਠ ਆਰੰਭ ਕਰਦੇ ਹਾਂ। ਭੁੱਲਾਂ ਚੁੱਕਾਂ ਲਈ ਖਿਮਾ ਕਰਨਾ, ਆਓ ਆਪਾਂ ਹੁਣ ਪਾਠ ਨਾਲ ਜੁੜੀਏ।
0: ਅੰਗ 208 ਗੌੜੀ ਮਹੱਲਾ ਪੰਜਵਾਂ। ਜੋਗ ਜੁਗਤ ਸੁਣ ਆਇਓ ਗੁਰਤੀ, ਇੱਥੋਂ ਸੰਥਿਆ ਪ੍ਰਾਰੰਭ ਹੋ ਰਹੀ ਹੈ ਜੀ।
1: ਹਾਂਜੀ ਕਰੋ ਸ਼ੁਰੂ।
2: ਗਾਉੜੀ ਮਹੱਲਾ ਪੰਜਵਾਂ। ਜੋਗ ਜੁਗਤ ਸੁਣ ਆਇਓ ਗੁਰ ਤੇ, ਮੋਹ ਕਉ ਸਤਿਗੁਰ ਸ਼ਬਦ ਬੁਝਾਇਓ ਰਹਾਉ। ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ। ਦੀਖਿਆ ਗੁਰ ਕੀ ਮੁੰਤਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਪੰਚ ਚੇਲੇ ਮਿਲ ਭਏ ਇਕੱਤਰਾ, ਏਕਸ ਕੈ ਵਸ ਕੀਏ। ਦਸ ਬੈਰਾਗਨ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਭਰਮ ਜਰਾਏ ਚੁਰਾਈ ਵਿਭੂਤਾ, ਪੰਥ ਏਕ ਕਰ ਪੇਖਿਆ। ਸਹਿਜ ਸੁਖ ਸੋਕਿਨੀ ਭੁਗਤਾ, ਜੋ ਠਾਕੁਰ ਮਸਤਕ ਲਿਖਿਆ ਜਹਿ ਭਉ ਨਾਹੀ ਤਹਾ ਆਸਣ ਬਾਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾਕਾਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚਾਟੈ ਗਾਉੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਨੋ ਸਗਲ ਧਿਆਇਲੇ

ਉਹ ਚੰਦ ਚਕੋਰੀ ਰਾਮ ਸੰਤ ਮਹਿ ਭੇਦ ਕਿਛੁ ਨਾਹੀ ਏਕ ਜਨ ਕਈ ਮਹਿ ਲਾਖ ਕਰੋਰੀ ਜਾ ਕੈ ਹੀਐ ਪ੍ਰਗਟ ਪ੍ਰਭ ਹੁਆ ਅਨ ਦਿਨ ਕੀਰਤਨ ਰਸਨ ਰਮੋਰੀ ਤੁਮ ਸਮਰੱਥ ਅਪਾਰ ਅਤ ਉੱਚੇ ਸੁਖਦਾਤੇ ਪ੍ਰਭ ਪ੍ਰਾਣ ਅਧੂਰੀ ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ

0: ਗੁਹਾ ਸਰਬ ਸੁਖ ਦਾਤਾ ਸਰਬ ਘਟਾ ਪਰਤ ਪਾਰੇ ਰਹਾਉ
1: ਸਗਲ
0: ਇਹਾ ਊਹਾ ਸਰਬ ਸੁਖ ਦਾਤਾ ਸਗਲ ਘਟਾ ਪ੍ਰਤ ਪਾਰੇ ਇਹਾ ਊਹਾ ਸਰਬ ਸੁਖ ਦਾਤਾ ਸਗਲ ਘਟਾ ਪ੍ਰਤ ਪਾਰੇ ਰਹਾਉ ਮਹਾ ਕਸ਼ਟ ਕਾਟੈ ਖਿਨ ਭੀਤਰ ਰਸਨਾ ਨਾਮ ਚਿਤਾਰੇ ਸੀਤਲ ਸਾਂਤ ਸੂਖ ਹਰ ਸਰਣੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੈ ਭਵਜਲ ਪਾਰ ਉਤਾਰੇ ਚਰਨ ਕਮਲ ਅਰਾਧਤ ਮਨ ਮਹਿ ਜਾਮ ਕੀ ਤ੍ਰਾਸ ਬਿਦਾਰੇ ਪੂਰਨ ਪਾਰ ਬ੍ਰਹਮ ਪਰਮੇਸੁਰ ਉੱਚਾ ਅਗਮ ਅਪਾਰੇ ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮ ਨਾਹਾਰੇ ਕਾਮ ਕ੍ਰੋਧ ਲੋਭ ਮੋਹ ਮਨ

0: ਮਹੱਲਾ ਪੰਜਵਾਂ।
1: ਇੱਥੇ ਵੀ ਸਿਰਲੇਖ ਜਿਹੜਾ ਸ਼ਬਦ ਦਾ ਆਇਆ ਜਿਹੜਾ ਆਪਾਂ ਪੜ੍ਹਿਆ, ਚੇਤੀ ਦੇ ਥੱਲੇ ਵੀ ਉਹ ਅੰਕ ਲੱਗਿਆ ਹੋਇਆ। ਇੱਥੋਂ ਇਹੀ ਭਾਵ ਗ੍ਰਹਿਣ ਕਰਨਾ ਵੀ ਗੌੜੀ ਚੇਤੀ ਦਾ ਇੱਕ ਸ਼ਬਦ ਇੱਥੇ ਸੰਪੂਰਨ ਹੁੰਦਾ, ਇੱਕ ਸ਼ਬਦ ਦਾ ਸੰਕੇਤ ਹੈ। ਹਾਂਜੀ,
0: ਗੌੜੀ ਮਹੱਲਾ ਪੰਜਵਾਂ। ਮਨ ਧਰ ਤਰਬੇ ਹਰ ਨਾਮ ਨੋ, ਸਾਗਰ ਲਹਿਰ ਸੰਸਾ ਸੰਸਾਰ, ਗੁਰਬੋਹਿਤ ਪਾਰ ਗਰਾਮ ਨੋ ਰਹਾਉ, ਕਲ ਕਾਲਖ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ, ਬਿਖ ਬਿਖਿਆ ਪਸਰੀ ਅਤਕਨੀ, ਉਬਰੇ ਜਪ ਜਪ ਹਰ ਗੁਣੀ, ਮਤਵਾਰੋ ਮਾਇਆ ਮਤਵਾਰੋ ਮਾਇਆ ਸੋਇਆ, ਗੁਰ ਭੇਟਤ ਭ੍ਰਮ ਭਾਉ ਖੋਇਆ, ਕਹੋ ਨਾਨਕ ਏਕ ਧਿਆਇਆ,

ਗੁਣ ਤੂੰ ਸਰਗੁਣੀ ਈਹਾ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੋ ਜਾਨ ਨਾਨਕ ਤਕੀਆ ਤੁਹੀ ਤਾਣ ਗੌੜੀ ਮਹੱਲਾ ਪੰਜਵਾ ਹਰ ਹਰ ਹਰ ਆਰਾਧੀਐ ਸੰਤ ਸੰਗ ਹਰ ਮਨ ਵਸੈ ਭਰਮ ਮੋਹ ਭਉ ਸਾਧੀਐ ਰਹਾਉ ਵੇਦ ਪੁਰਾਣ ਸਿਮਰਿਤ ਭਣੇ ਸਭ ਊਚ ਬਿਰਾਜਿਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨ ਰਾਮ ਸੇਵਕ ਭੈ ਰਹਿਤ ਕੀਨ ਲਖ ਚੌਰਾਸੀ ਜੋਨ ਫਿਰ ਹੈ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਲ ਬੁੱਧ ਸਿਆਣਪ ਹਉਮੈ ਰਹੀ ਹਰ ਸਾਧ ਸਰਣ ਨਾਨਕ ਗਹੀ ਗੌੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਧਿਆਈਐ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਅਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨ ਵਿਆਪੀਐ ਜਾ ਕੋ ਗੁਰ ਹਰ ਮੰਤਰ ਦੇ ਸੋ ਉਬਰਿਆ ਮਾਇਆ ਅਗਨ ਤੇ ਨਾਨਕ ਕੋ ਪ੍ਰਭ ਮਯਾ ਕਰ ਮੇਰਾ ਮਨ ਤਨ ਵਾਸੈ ਨਾਮ ਹਰ ਗੌੜੀ ਮਹੱਲਾ ਪੰਜਵਾ ਰਸਨਾ ਜਪੀਐ

0: ਇੱਥੇ ਥੋੜਾ ਜਿਹਾ ਇਹਨੂੰ ਕੱਸ ਕੇ ਜ਼ਿਆਦਾ ਨਹੀਂ ਬੋਲਣਾ, ਖਾਨਾ ਧਾਨ ਪ੍ਰਭ ਕਾ ਖਾਨਾ, ਹਲਕਾ ਥੋੜਾ ਜਿਹਾ ਖਾਨਾ,
1: ਧਾਨ ਪ੍ਰਭ ਕਾ ਖਾਨਾ ਮੋਹੇ ਦਾਸਰੋ ਠਾਕੁਰ ਕੋ, ਧਾਨ ਪ੍ਰਭ ਕਾ ਖਾਨਾ ਰਹਾਓ, ਐਸੋ ਹੈ ਰੇ ਖਸਮ ਹਮਾਰਾ, ਖਿਨਮ ਹੈ ਸਾਜ ਸਵਾਰ ਨਹਾਰਾ, ਕਾਮ ਕਰੀ ਜੇ ਠਾਕੁਰ ਭਾਵਾ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ।
0: ਇਹ ਥੋੜਾ ਬੋਲਦਾ ਹੀ ਬੋਲਣਾ, ਚਰਿਤ ਚਰਿਤ ਨਹੀਂ ਕਹਿਣਾ, ਚਰਿਤ। ਇਸੇ ਤਰ੍ਹਾਂ ਕਈ ਥਾਵਾਂ ਤੇ ਰਾਰੇ ਦੀ ਜਗ੍ਹਾ ਲੱਲਾ ਵੀ ਆਏਗਾ, ਚਲਿਤ, ਉੱਥੇ ਚਲਿਤ ਨਹੀਂ ਕਹਿਣਾ, ਚਲਿਤ ਔਰ ਚਰਿਤ।
1: ਗੀਤ

ਲਏ ਰਾਗ ਗੌ ਨਾਨਕ ਹਾਰ ਹਾਰ ਨਾਮ ਲਏ ਗੌੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਣ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰਹਿਣ ਕੇ

ਹੋਏ ਦਇਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟ ਹੈ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਪਾਈਐ ਮਨ ਬੰਛਤ ਫਲ ਆਈਐ ਸੇਵ ਸੁਆਮੀ ਸਤਿਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇ।

0: ਸੁੰਦਰ ਨਾਰੀ ਅਨਕ ਪਰਕਾਰੀ।
1: ਇਹ ਜਿਹੜਾ ਸ਼ਬਦ ਬੁੱਝੀ ਹੈ, ਇਹ ਪੋਲਾ ਥੋੜਾ ਜਿਹਾ ਬੁੱਝੀ ਹੈ, ਜਿਵੇਂ ਇਹਨਾਂ ਨੇ ਪੜਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਪਰ ਬਿਲਕੁਲ ਉਸੇ ਤਰ੍ਹਾਂ ਪਰਾ ਪਰੇ ਹੀ ਕੋ ਲੁਝੀ ਹੈ, ਇਹ ਪੋਲਾ ਨਹੀਂ ਬੋਲਣਾ, ਥੋੜਾ ਜਿਹਾ ਦਰਮਿਆਨਾ, ਥੋੜਾ ਜਿਹਾ ਖਸ ਕੇ ਲੁਝੀ ਹੈ, ਜਿਵੇਂ ਆਪਾਂ ਕਹਿੰਦੇ ਬੰਦਾ ਲੁਝ ਗਿਆ, ਲੁਝੀ ਹੈ, ਇਹ ਬੁੱਝੀ ਦੇ ਹਿਸਾਬ ਨਾਲ ਲੁਝੀ ਨਹੀਂ, ਇਹ ਥੋੜਾ ਜਿਹਾ ਖੜਵਾਂ ਸ਼ਬਦ ਆ, ਪਰਾ ਪਰੇ ਹੀ ਕੋ ਲੁਝੀ ਹੈ।
0: ਪਰਾ ਪਰਾ ਹੀ ਕੋ ਲੁਝੀ ਹੈ, ਸੁੰਦਰ ਨਾਰੀ ਅਨਕ ਪਰਕਾਰੀ, ਪਰ ਗ੍ਰਹਿ ਬੇਕਾਰੀ, ਬੁਰਾ ਭਲਾ ਨਹੀਂ ਸੁਝੀ ਹੈ, ਅਨਕ ਬੰਧਨ ਮਾਇਆ, ਪਰਮਤ ਪਰਮਾਇਆ, ਗੁਣ ਨਿਧ ਨਹੀਂ ਗਾਇਆ, ਮਨ ਬਿਖਾ ਹੀ ਮਹਿ ਲੁਝੀ ਹੈ, ਜਾ ਕਉ ਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਨਾਨਕ ਸੋ ਜਨ ਦਰ ਹਰ ਸਿਜੀ ਹੈ। ਗੌੜੀ ਮਹੱਲਾ ਪੰਜਵਾਂ, ਸਭ ਹੂ ਕੋ ਰਸ ਹਰ।

0: ਸੋ ਕਿਤੇ ਜਦੋਂ ਤੂੰ ਆਏਗਾ ਉਦੋਂ ਪੰਜਾਬੀ ਦਾ ਇਹ ਸ਼ਬਦ ਹੁੰਦਾ ਤੂੰ, ਜਦੋਂ ਤੂੰ ਇਹ ਪ੍ਰਕਿਰਤ ਦੇ ਵਿੱਚ ਬੋਲਿਆ ਜਾਂਦਾ, ਪੁਰਾਤਨ ਹਿੰਦੀ ਦੇ ਵਿੱਚ ਵੀ ਸ਼ਬਦ ਤੂੰ ਅਰਥ ਉਹੀ ਹੁੰਦਾ, ਪਰ ਬੋਲੀ ਦੇ ਵਿੱਚ ਤੂੰ ਇਹ ਹੋਰ ਭਾਸ਼ਾ ਦਾ ਲਫ਼ਜ਼ ਹੈ ਅਤੇ ਤੂੰ ਇਹ ਹੋਰ ਭਾਸ਼ਾ ਦਾ ਲਫ਼ਜ਼, ਅਰਥ ਇੱਕੋ ਹੀ ਹੈ। ਸੋ ਇਸ ਕਰਕੇ ਹਰ ਥਾਂ 'ਤੇ ਤੂੰ ਨਹੀਂ ਬੋਲਣਾ, ਕਿਉਂਕਿ ਜਿਹੜੀ ਅੱਜ ਦੀ ਸਾਡੀ ਭਾਸ਼ਾ ਉਹਦੇ ਵਿੱਚ ਅਸੀਂ ਤੂੰ ਹੀ ਬੋਲਦੇ ਹਾਂ, ਅੱਜ ਦੀ ਪੰਜਾਬੀ ਵਿੱਚ ਇੱਕੋ ਹੀ ਲਫ਼ਜ਼ ਬੋਲਦੇ ਹਾਂ ਤੂੰ, ਸੋ ਤੂੰ ਨਹੀਂ ਹੈਗਾ। ਇਸੇ ਤਰ੍ਹਾਂ ਤੂੰ ਅਤੇ ਤੂੰ ਹੀ, ਇਹ ਦੋਵੇਂ ਸ਼ਬਦ ਆਉਂਦੇ ਨੇ ਬਾਣੀ 'ਚ। ਇਸੇ ਤਰ੍ਹਾਂ ਤੂੰ ਅਤੇ ਤੂੰ ਹੀ, ਇਹ ਵੀ ਸ਼ਬਦ ਆਉਂਦਾ। ਸੋ ਧਿਆਨ ਰੱਖਣਾ, ਜਿੱਥੇ ਟਿੱਪੀ ਲੱਗੀ ਆ ਉੱਥੇ ਤੂੰ ਅਤੇ ਤੂੰ ਹੀ, ਜਿੱਥੇ ਟਿੱਪੀ ਨਹੀਂ ਲੱਗੀ ਤੂੰ ਅਤੇ ਤੂੰ ਹੀ। ਹੁਣ ਇਸ ਸ਼ਬਦ ਵਿੱਚ ਦੋਵੇਂ ਲਫ਼ਜ਼ ਆਉਂਦੇ ਨੇ, ਤੂੰ ਹੀ ਟਿੱਪੀ ਨਾਲ ਵੀ ਆਇਆ ਅਤੇ ਤੂੰ ਹੀ ਬਿਨਾਂ ਟਿੱਪੀ ਤੋਂ ਵੀ ਆਇਆ। ਸੋ ਅਰਥ ਭਾਵੇਂ ਉਹੀ ਹੁੰਦਾ ਪਰ ਉਚਾਰਨ ਦੇ ਵਿੱਚ ਅਤੇ ਉਹ ਮਾਤਰਾ ਦੇ ਵਿੱਚ ਫਰਕ ਆ, ਉਹ ਧਿਆਨ ਰੱਖਣਾ। ਇੱਕੋ ਜਿਹੇ ਸਾਰੇ ਸ਼ਬਦ ਨਹੀਂ ਬੋਲਣੇ ਜੀ। ਹਾਂਜੀ।
1: ਤੂੰ ਹੀ ਗ੍ਰਹਿ, ਤੂੰ ਹੀ ਬਣ, ਤੂੰ ਹੀ ਗਾਓ, ਤੂੰ ਹੀ ਸੁਣ, ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾਂ, ਮਾਤੋ ਹਰ ਰੰਗ ਮਾਤੋ ਰਹਾਓ, ਉਹੀ ਪੀਓ ਉਹੀ ਖੀਓ, ਗੁਰਹਿ ਦਿਓ ਦਾਨ ਕੀਓ, ਉਹਾਹੂ ਸਿਓ ਮਨ ਰਾਤੋ, ਉਹੀ ਪਾਠੀ ਉਹੀ ਪੋਚਾ, ਉਹੀ ਪਿਆਰੋ ਉਹੀ ਰੁਚਾ, ਮਨ ਉਹ ਸੁਖ ਜਾਤੋ, ਸਹਿਜ ਖੇਲ ਅਨਦ ਖੇਲ, ਰਹੇ ਫੇਰ ਭਏ ਮੇਲ, ਨਾਨਕ ਗੁਰਸ਼ਬਦ ਪਰਾਤੋ, ਰਾਗ ਗੌੜੀ ਮਾਲਵਾ।
2: ਸ਼ਬਦ ਦੇ ਆਰੰਭ ਦੇ ਵਿੱਚ ਪਹਿਲੀ ਪੰਕਤੀ ਹੈ ਮਾਤੋ ਹਰ ਰੰਗ ਮਾਤੋ। ਇਹ ਮਾਤੋ ਥੋੜ੍ਹਾ ਕੱਸ ਕੇ ਬੋਲਣਾ, ਪੋਲਾ ਨਹੀਂ ਬੋਲਣਾ। ਅਤੇ ਇਹ ਅੱਗੇ ਵੀ ਬੇਨਤੀਆਂ ਕੀਤੀਆਂ ਗਈਆਂ ਨੇ, ਮਾਤਾ ਜਾਂ ਮਾਤੋ ਸ਼ਬਦ ਇੱਥੇ ਆਇਆ ਅਤੇ ਕੱਸ ਕੇ ਬੋਲਣਾ, ਮਾਤੋ ਹਰ ਰੰਗ ਮਾਤੋ। ਹਾਂਜੀ।
3: ਦੱਸਿਆ ਹੋਇਆ ਦੱਸਿਆ ਹੋਇਆ।

ਸੂਖਮ ਪੰਥ ਪਾਇਆਨ ਰਹਾਉ, ਸੇਵਤ ਸੇਵਤ ਸਦਾ ਸੇਵ, ਤੇਰਾ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧ ਕੀ, ਹੋ ਕਾਟੀਐ ਜਮ ਜਾਲ, ਹੋਮ ਜਗ ਤੀਰਥ ਕੀਏ, ਵਿੱਚ ਹੋਮੈ ਬਦੇ ਬਿਕਾਰ, ਨਰਕ ਸੁਰਗ ਦੋਏ ਪੁੰਚਨਾ, ਹੋਏ ਬਾਹੁਰ ਬਾਹੁਰ ਅਵਤਾਰ, ਸ਼ਿਵਪੁਰੀ ਬ੍ਰਹਮ ਇੰਦਰਪੁਰੀ, ਨਿਹਚਲ ਕੋ ਥਾਉ ਨਾਹੇ, ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਕਤ ਆਵਹਿ ਜਾਹੇ, ਜੈਸੋ ਗੁਰ ਉਪਦੇਸਿਆ, ਮੈਂ ਤੈਸੋ ਕਹੇ ਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰ

ਸੁਖ ਹਰੇ ਹਰਖ ਸੋਗ ਹਾਨ ਮਿਸ ਹਾਨ ਮਿਰਤ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਉ ਜਾਉ ਲਾਉ ਹਉ ਕਿਛ ਸੋਚਾਉ ਚਿਤਵਾਉ ਤਾਉ ਲਾਉ ਦੁਖਨ ਭਰੇ ਜਾਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਧ ਪਰੇ ਜਾਉ ਸਾਧੂ ਕਰਮਸਤਕ ਧਾਰਿਓ ਤਬ ਹਮ ਮੁਕਤ ਭਏ ਜਾਉ ਲਾਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕਉ ਤਬ ਹਮ ਸਹਿਜ ਸੋਏ ਜਾਉ ਲਉ ਪੋਟ ਉਠਾਈ ਚੱਲਿਓ ਤਉ ਲਉ ਡਾਨ ਭਰੇ ਪੋਟ ਡਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦਾ ਆਗਿਓ ਰਹਾਉ ਮਾਨ ਅਭਿਮਾਨ ਦੋਉ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕੁਰੈ ਲਾਗਿਓ ਬਾਸ ਬਾਸਰੀ ਇਕ ਹੈ ਸੁਆਮੀ ਉਦਿਆਨ ਦ੍ਰਿਸ਼ਟਾਗਿਓ ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਭਾਗਿਓ ਜੋ ਕਿਛ ਕਰਤੈ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾਗਿਓ ਨਾਮ ਰੰਗ ਸਹਿਜ ਰਸ ਮਾਣੇ

ਲਥੀਆ ਸਤਿਗੁਰ ਸਬਦ ਸਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਬਿਸਾਰੀ ਕਰ ਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਆਘਾਏ ਰਹੇ ਰਿੱਧ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੂਕੇ ਅਚਰਜ ਏਕ ਸੁਨਹੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜਾਉ ਭੇਟਿਓ ਤਉ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸੱਚ ਭਏ ਬੇਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ

ਕਰ ਨਿਰਭਉ ਨਾਮ ਧਿਆਈ ਜੀਉ ਭਏ ਕਿਰਪਾਲ ਸੁਆਮੀ ਮੇਰੇ ਜੀਉ ਪਤਤ ਪਵਿੱਤ ਪਤਤ ਪਵਿੱਤ ਪਤਤ ਪਵਿੱਤ।

ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਹਿ ਕੈ ਸਾਧ ਕਾ ਤਰਣਾ ਇਹੋ ਸੰਸਾਰ ਪਾਰ ਬ੍ਰਹਮ ਆਰਾਧੀਐ ਉਦਰੈ ਸਭ ਪਰਵਾਰ ਸਾਜਨ ਬੰਧ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ

0: ਇਹ ਸ਼ਬਦ ਦੀ ਪਹਿਲੀ ਪੰਕਤੀ ਦਾ ਵਿਸਰਾਮ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਤੂੰ ਤੇ ਸਹੀ ਹੈ ਮਿੱਠੇ ਹਰ ਗੁਣ ਗਾਓ ਇਹ ਨੋਟ ਕਰਨਾ ਮਿੱਠੇ ਹਰ ਗੁਣ ਗਾਓ ਜਿੰਦੂ ਇੱਥੇ ਲਾਇਆ ਗਿਆ ਸੀ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਤੂੰ ਤੇ ਠੀਕ ਹੈ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗਾਉੜੀ ਮਹੱਲਾ ਨਾਵਾ
0: ਤੁਸੀਂ ਪੜੋ
1: ਸਾਧੋ ਮਨ ਕਾ ਮਾਨ ਤਿਆਗਾਓ
2: ਇੱਥੇ ਬੇਨਤੀ ਹੈ ਪਹਿਲੀ ਵਾਰੀ ਨਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਹੁਣ ਪ੍ਰਾਰੰਭ ਹੋਣ ਲੱਗੇ ਨੇ ਨਵੇਂ ਪਾਤਸ਼ਾਹ ਮਹਾਰਾਜ ਜੀ ਦੇ 59 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 57 ਸਲੋਕ ਨੇ ਜੋ ਭੋਗ ਵੇਲੇ ਅਸੀਂ ਪੜ੍ਹਦੇ ਹਾਂ ਉਹ 59 ਸ਼ਬਦਾਂ ਦੇ ਵਿੱਚੋਂ ਇਹ ਪਹਿਲਾ ਸ਼ਬਦ ਹੁਣ ਇੱਥੇ ਪ੍ਰਾਰੰਭ ਹੋਣ ਜਾ ਰਿਹਾ ਹੈ ਜਦੋਂ ਉਚਾਰਨ ਕਰਨਾ ਹੈ ਤਾਂ ਰਾਗ ਗੌੜੀ ਮਹੱਲਾ ਨਾਵਾ ਬੋਲਣਾ ਹੈ ਆਮ ਕਰਕੇ ਨੌਵਾਂ ਹੀ ਸੁਣਦੇ ਹਾਂ ਜਾਂ ਨੌਵਾਂ ਕਹਿੰਦੇ ਨੇ ਜਾਂ ਨੌਵਾਂ ਕਹਿੰਦੇ ਨੇ ਨਾਵਾ ਬੋਲਣਾ ਹੈ ਗਿਣਤੀ ਵਾਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾ 59 ਸ਼ਬਦ ਨੇ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਇਮਾਨ ਸੋ ਜਿੱਥੇ ਜਿੱਥੇ ਵੀ ਇਹ ਅੰਕ 9 ਆਵੇਗਾ ਮਹਾਰਾਜ ਜੀ ਦੇ ਨਾਮ ਦੇ ਵਾਚਕ ਸੋ ਉੱਥੇ ਨਾਵਾ ਹੀ ਇਹਦਾ ਉਚਾਰਨ ਕਰਨਾ

0: ਬਿਧ ਆਪ ਬੰਧਾਵੈ ਮ੍ਰਿਗ ਤਿਸਨਾ ਜੋ ਝੂਠੋ ਇਹ ਜਗ ਦੇਖ ਤਾਸ ਉੱਠ ਧਾਵੈ ਮੁਕਤ ਭੁਗਤ ਕਾ ਕਾਰਨ ਸੁਆਮੀ ਭੁਗਤ ਮੁਕਤ ਕਾ ਕਾਰਨ ਸੁਆਮੀ ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਣ ਮੈਂ ਕੋਊ ਭਜਨ ਰਾਮ ਕੋ ਪਾਵੈ
1: ਜਨ ਸ਼ਬਦ ਥੋੜਾ ਜਿਹਾ ਇਹਨੂੰ ਸੋਫਟ ਥੋੜਾ ਜਿਹਾ ਜਿਹੜਾ ਕੱਸ ਕੇ ਜ਼ਿਆਦਾ ਨਹੀਂ ਬੋਲਣਾ ਜਨ ਜਨ ਨਹੀਂ ਕਹਿਣਾ ਜਨ

ਸਰਨ ਬਿਸਰਾਮਾ ਬੇਦ ਪੁਰਾਨ ਪੜੇ ਕੋ ਇਹ ਬੇਦ ਪੁਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫੁਨ ਆਉ ਵਿਖਿਅਨ ਕੀ ਸੇਵਾ ਹਰਖ ਸੋਗ ਪਰਸੈ ਜਿਹ ਨਾਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਏ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮ ਜਾਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਵੱਧ

ਬੌਰਾ ਐਹਨ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ ਰਹਾਉ ਜੋ ਤਨ ਤੈ ਆਪਣੋ ਕਰ ਮਾਨਿਓ ਆਰ ਸੁੰਦਰ ਗ੍ਰਹਿ ਆਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਔ ਦਿਸਰਾਨੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮਹੱਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ।

0: ਵਾਹਿਗੁਰੂ ਸਤ
1: ਹੁਣ
0: ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਨਾ ਵਾਹਿ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਤ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰ

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ ਸਦਾ ਸਿਫਤ ਸਾਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ। ਕਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ। ਕਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈ ਆ। ਕਹੇ ਨਾਨਕ ਸੁਣੋ ਸੰਤ ਹੋ ਸਭ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੈ ਕੱਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹੈ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ।

ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਪੂਰੀਆਂ ਕਰਨੀਆਂ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੱਚਿਆਂ ਨੂੰ ਦੀਰਘਾਯੂ ਉੱਚ ਵਿਦਿਆ ਦੀ ਦਾਤ ਗੁਰਸਿੱਖੀ ਜੀਵਨ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਤ ਕਮਾਈ ਵਿੱਚ ਵਾਧੇ ਕਰਨੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾਂ। ਗੁਰ

ਜੈ ਸਾਧੂ ਕੋ ਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਹੈ ਨਿਟ ਨ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਨੀ

ਤਿਉਤਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਾਢਨ ਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨਾ ਜਾਣ।

ਚੁਬੈ ਦੁਖ ਪਾਵਹਿ ਜਮਕਾਲ ਸਹਿਸ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ

ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਹੈ। ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਣੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: datang. Nanak chao eho, Nanak chao eho, Nanak. Vaheguru Vaheguru, Vaheguru Vaheguru.
1: Chikala kamnyalo chaita to sigu kuwa chidir balu pawe.
2: Pule chowan mahale.
1: Chikala kamnyalo chaita tan sigu kuwa chidir balu pawe.
3: Bole sonehal
2: Bole sonehal
1: Bole sonehal Gaj ke babu guru gom singh di de manu paave Gaj ke gana ho jave tanta shi gobind singh manu paave Gaj ke jare tanta shi guru gobind singh di de manu paave ਗਾਜ ਗਾਜ ਕਰੋ ਜਾਵੇ ਨਾਲੋ ਜਾਵੇ ਤਾਂ ਤਾਂ ਬਾਬਾ ਦੀ ਸਿੰਘ ਜੀ ਦੇ ਚਰਨਾਂ ਨੂੰ ਵਧਾ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ लागते दीवान रहे बोले सोनिहाल वाहे गुरु जी का खालसा वाहे गुरु जी

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੋ ਤਉ ਦੁਧੈ ਕਉ ਜਾਵਹੋ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵਹੋ। ਸੱਤ ਸੌ ਅਠਾਈ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਗੁਰ ਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇ

ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਮਨ ਕਹਾ।

ਘਰ ਕਿਹਾ। ਜਿਤ ਬਹਿ ਸਰਬ ਸਮਾਲੇ ਵਾਜੇ ਨਾਦ, ਅਨੇਕ ਅਸੰਖਾ ਕੇਤੇ ਵਾਵਨ ਹਾਰੇ, ਕੇਤੇ ਰਾਗ ਪਰੀ ਸਿਉ ਕਹੀ ਅਨ, ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ, ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਾਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾਕਾਰ, ਕਰ ਰੱਖੇ ਧਾਰੇ ਸੇਈ ਤੁਧ ਨੂੰ, ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ, ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਿ ਸਾਹੋ ਸਾਹਾ ਪਾਤਿ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ।

ਜੁਗ ਏਕੋ ਵੇਸ। ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ। ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ।

ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ

ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਕ ਪਾਤ ਸਾਹਿਬ ਦਸਵੀਂ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ
अजय हैं, अजाद हैं, अजन्म हैं, अबरण हैं, अभूत हैं, अपरण हैं, अगंज हैं, अपंज हैं, अचूज हैं, अचंज हैं, अमीक हैं, रफीक हैं, अतंध हैं, अबंध हैं, निर्बूज हैं, असूज हैं, अकाल हैं, अजाल हैं, अल्लाह हैं, अजाह हैं, अनंत हैं, महंत हैं, अलीक हैं, निरसरीक हैं, निर्लंब हैं, असंभ हैं, अगम हैं, अजम हैं, अभूत हैं, अछूत हैं, अलोक हैं, अशोक हैं, अकर्म हैं, अपर्म हैं, अजीत हैं, अपीत हैं, अबाह हैं, अगाह हैं, अमान हैं, निदान हैं, अनेक हैं, फिर एक हैं, पुजंग पर्यात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गौने नमो सर्व पावने अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ते स्वरूपे परपंगी परमाथे समस्ते बेपूते कलंकं बिना ने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाणे नमो अस्त्र माने नमो परम ज्ञाता नमो लोकमाता अपेखी अपरमी अपोगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साह साहं नमो भूप भूपे नमो दान दाने नमो रोग रोगे नमो रोग रोगे नमस्तं इसनानं नमो मंत्र मंत्रं नमो जंतर जंतरं नमो इष्ट इष्टे नमो तंत्र तंत्रं सदा सचदानंद सर्वं परणासी अनूपे अरूपे समस्तुल निवासी सदा सिद्ध दा बुद्ध दा वृद्ध करता अदो उर्द अर्दं अगं ओग हर्ता परम परम परमेश्वरं प्रोच पालं सदा सर्वदा सिद्ध दाता दयालं अछेदी अपेदी अनामं अकामं समस्तो पराजी समस्तास्ततामं तेरा जोर चाचरी शांद जले हैं थले हैं अपीत हैं अपेय हैं प्रभु हैं अजू हैं अदेश हैं अपेस हैं पुजंग पर्यात छंद अगाधे अबाधे अनंदे स्वरूपे नमो सर्व माने समस्ते निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परम तानं नमो सर्व मंत्रं नमो सर्व जंत्रं नमो सर्व दृश्यं नमो सर्व कृसं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कोकर्मं परणासी सदा सर्वदा रिद सिद्धं निवासी चरपट छांद त्व प्रसाद अमृत कर्मे अमृत धर्मे अखल जोगे अचाल भोगे अचाल राजे अटाल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं पुक्ता सर्वं जुगता सर्वं देवं सर्वं पेवं सर्वं काले सर्वं पाले रुआल छंद त्व प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल
जत्तर तत्तर विराज ही अवधूत रूपरे साल नाम ठाम न जात जाकर रूप रंग नारेख आद पुरख उदार मूरत अजोन आद असेख देश और न पेश जाकर रूपरेख न राग जत्तर तत्तर दिशा विसा होए फैल्यो अनुराग नाम काम बेहीन पेखत ताम हुन है जाहे सर्वमान सर्वतर मान सदैव मान तताहे एक मूरत अनेक दर्शन कीन रूप अनेक खेल खेल अखेल खेलन अंत को फिर एक देव पेवना जान ही जेह बेद और कतेब रूप रंग ना जात पात सो जानई केह जेब तात मात ना जात जाकर जन्म मरण बेहीन चक्कर बकर फिरै चत

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹੀ ਦਸਵੀ ਤਵੈ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੀਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤਿ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿ ਗਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜਾਉਣ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਅਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ
आप हाथ दै मोहे बचावहो, सुखी बसै मोरो परिवारा। सेवक सिख सबै करतारा, मोर अच्छा निज कर दै करिया। सब बैरन कौ आज संघरिया, पूरन होए हमारी आसा। तोर भजन की रह प्यासा, तुम्हें छाड़ कोई अवर ना त्याऊं। जो बार चाहऊं सो तुम ते पाऊं, सेवक सिख हमारे तारिय है। चुन चुन सत्र हमारे मारिया है, आप हाथ दै मुझै उबरिया। मरण काल का त्रास निवरिया, हुजो सदा हमारे पछा। श्री अस तुझ जू करिया हो रक्षा, राख लेहो मोहे राखण हारे। साहिब संत सहाय प्यारे, दीन बंद दुष्टन के हंता। तुम हो पुरी चतुर्दास कंता, काल पाए ब्रह्मा बाप तरा। काल पाए शिव जू अवतरा, काल पाए कर बिसन प्रकाशा। सकल काल का किया तमासा, जवन काल जोगी शिव कियो। वेद राज ब्रह्मा जू थियो, जवन काल सब लोक सवारा। नमस्कार है ताहे हमारा, जवन काल सब जगत बनायो। देव दैत जच्छन उपजायो, आदि अंत एकै अवतारा। सोई गुरु समझी अहो हमारा, नमस्कार तिस ही को हमारी। सकल प्रजा जिन आप सवारी, सेवकन को सब गुण सुख दियो। सत्रन को पालमो बद कियो, घट घट के अंतर की जानत। भले बुरे की पीर पछानत, चीटी ते कुंचर अस थूला। सब पर कृपा दृष्ट कर फूला, संतन दुख पाए ते दुखी। सुख पाए साधन के सुखी।

ਆਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹਿ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਹਿ ਸਹਸ ਪਨਿਜੈ ਅਰਧ ਸਹਸ ਫੁਨ ਤੀਨ ਕਹਿਜੈ ਭਾਦਰਵ ਸੁਦੇ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸਿਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿ

ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਨਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ। ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬੱਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ ਜਿਸ ਨੂੰ, ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਨ ਪਾਵੇ। ਆਵਹੋ ਸੰਤ ਪਿਆਰਿਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਾਉ, ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹੈ ਨਾਨਕ ਸੁਨਹੋ ਸੰਤਹੋ, ਕਥਿਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ,
ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ, ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ, ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ, ਜਿਸਨੋ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ, ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ, ਇਕ ਫਿਰਹਿ ਕਨੇਰੇ ਕਰਹਿ, ਗੱਲਾਂ ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ, ਸਹਸਾ ਨਾ ਜਾਏ ਨਹਿ ਜਾਏ, ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ, ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ, ਜੀ ਆਹੋ ਮੈਲੇ ਬਹਿ ਰਹੋ ਨਿਰਮਲ, ਬਹਿ ਰਹੋ ਨਿਰਮਲ, ਜੀ ਆਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ, ਫਿਰ ਹੈ ਜਿਉ ਬੇਤਾ ਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ, ਜੀ ਆਹੋ ਨਿਰਮਲ, ਬਾਹਰ ਆਹੋ ਨਿਰਮਲ, ਬਾਹਰ ਆਹੋ ਤਾ ਨਿਰਮਲ, ਜੀ ਆਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀ ਆਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨਾ ਵਰਨਾ ਜਾਣੈ ਕੋਏ, ਕਹੈ ਨਾਨਕ ਸੁਨਹੋ ਸੰਤਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਮੁਕਤ ਨਾ ਹੋਰ ਥੈ ਕੋਈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖਹੋ, ਵਿਨ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ, ਗਾਵਹੋ ਸੱਚੀ ਬਾਣੀ, ਬਾਣੀ ਤਾ ਗਾਵਹੋ ਗੁਰੂ ਕੇਰੀ, ਬਾਣੀਆ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਿਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾਹਿਰ ਲਇਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ,
ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੋ ਵਿਸਾਰੀਐ ਮਨਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੇ ਜਿਸ ਨਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕੇ ਵਡਦਾਤਾ ਸੋ ਕਿਉ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉ ਪੀਐ ਵਿਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀਆਹੋ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੇ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਿਹੋ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰਿਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਾਰ ਬਿਨ ਅਵਰ ਨ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਨਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ ਪਵਿੱਤਰ ਹੋ ਵਹੋ ਸਾਚੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਾਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਿਨਾ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਣ ਪਾਵ ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ ਅਣਦ ਸੁਣਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ

लागे वाजे अनहद तुरे। वाहे गुरु जी का खालसा, वाहे गुरु जी की फतेह।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੁੱਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ
ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁੱਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

එක ඕංකාර සත්තේ නාම

Grrrr.

و

va, va, va, va, va.

Grrrr.

Ra, Guru, Ra, Guru, Ra, Guru, Ra, Guru, Ra.

Ah, good, ah, good, ah, good.

Mm-hmm.

Groove, rock, groove, rock, groove, rock, groove.

Mm-hmm.

그리고 와 그리고

Ja, würde

Grew,

Gül, ah, gül, ah, gül, ah.

Guru, Guru. Guru.

Ouais, groove.

मन के बार सर्वकला समर्थ डोलन ते राखो प्रभु।

निद निदान हर अमृत पूरे तह बाजे नानक अनहद तूरे वाहिगुरु जी का खालसा वाहिगुरु जी की फतेह। गनीम उल सकस्त है गरीब उल परस्त है राजान राज पहनान पहान देवान देव उपमा महान शाही शहनशाह भगत वत्सल करुणा निदान शब्द स्वरूप जुगो जुग अटल सतगुरु धन धन धन श्री गुरु ग्रंथ साहिब जी महाराज सच्चे साहिब दी पावन पवित्र निगी प्यारी अगमी गोद अंदर अमृत वेले दे सजे दीवाना विच पहुंच के लाहे प्राप्त कर रही गुरु स्वरूप गुरु खालसा साध संगत जी वड्डियां भागां दे नाल सतगुरु दे दर्शन दीदार प्राप्त होए ने। सतगुरां दे चरणां ते नतमस्तक होण दा सुभाग समा सतगुरु जी ने बख्शिया है। आसा दी वार दे कीर्तन गुरमुख प्यारियां दी रसना तो सरवण कीते ने। आओ गुरमुखो समा होया लड़ीवार गुर शब्द विचार दा एकाग्र चित होइए सावधान होइए फुरनिया ख्यालां ते काबू पाके सुरत नूं शब्द नाल जोड़न दा जतन करिए अंदर टकाइए। अज दा शब्द सतगुरु जी ने बख्शिया है नन्ने अखर दे राही उपदेश है। सलोक दे राही सतगुरु आखदे ने नानक नाम नाम जप जपिया अंतर बाहर रंग गुर पूरै उपदेसिया नरक नाही साध संग। नरक ਵੱਖ ਵੱਖ ਧਰਮਾਂ ਦੇ ਅੰਦਰ ਕੁਛ ਵਿਆਖਿਆ ਸਾਨੂੰ ਮਿਲਦੀ ਹੈ ਕੁਛ ਇਸ ਦੁਨੀਆਂ ਦੀ ਕੁਛ ਪਰਲੋਕ ਦੀ ਅਗਲੀ ਦੁਨੀਆਂ ਦੀ। ਇਸਲਾਮ ਦੇ ਅੰਦਰ ਸ਼ਬਦ ਵਰਤਿਆ ਗਿਆ ਭਿਸਤ ਅਤੇ ਦੋਜਕ। ਭਿਸਤ ਦਾ ਅਰਥ ਸਵਰਗ ਕਹਿ ਲਈਏ ਜਿੱਥੇ ਚੰਗਾ ਕਹੀਏ ਆਰਾਮਦਾਇਕ ਜੀਵਨ ਹੋਵੇ। ਜੀਵਨ ਵੀ ਸਰੀਰਕ ਨਹੀਂ ਆਤਮਕ ਜੀਵਨ ਕਹਿ ਲਓ ਰੂਹ ਦੀ ਗੱਲ ਕਰ ਲਓ। ਤੇ ਦੋਜਕ ਦਾ ਅਰਥ ਨਰਕ ਕਹਿ ਲਈਏ। ਸ਼ਬਦ ਅਲੱਗ ਨੇ ਭਾਸ਼ਾ ਅਲੱਗ ਹੈ। ਇਸਲਾਮ ਦੇ ਅੰਦਰ ਵੀ ਇਹ ਦੋ ਪੱਖ ਰੱਖੇ ਗਏ ਨੇ ਵੀ ਜਿਹੜਾ ਇਨਸਾਨ ਇਸ ਦੁਨੀਆਂ ਤੇ ਚੰਗਾ ਜੀਵਨ ਨਹੀਂ ਜਿਉਂਦਾ ਉਹ ਦੋਜਕ ਦਾ ਵਾਸੀ ਬਣਦਾ। ਇਹ ਇਸਲਾਮ ਦੀ ਵਿਚਾਰਧਾਰਾ ਹੈ ਸਿਧਾਂਤ ਹੈ। ਤੇ ਜਿਹੜਾ ਮਨੁੱਖ ਬਤੌਰ ਮੁਸਲਮਾਨ ਜ਼ਿੰਦਗੀ ਬਤੀਤ ਕਰਦਾ ਇਸਲਾਮਕ ਸ਼ਰ੍ਹਾਂ ਦੇ ਵਿੱਚ ਚੱਲਦਾ ਉਹ ਭਿਸਤ ਦਾ ਵਾਸੀ ਹੁੰਦਾ। ਭਾਵ ਉਹਦਾ ਅਗਲਾ ਜੀਵਨ ਬੜਾ ਸੁਖਦਾਇਕ ਹੈ। ਉਹ ਕਿਹੋ ਜਿਹਾ ਮਾਹੌਲ ਲਿਖਿਆ ਕੁਰਾਨ ਮਜੀਦ ਦੇ ਅੰਦਰ ਜਾਂ ਹਦੀਸ ਦੇ ਅੰਦਰ ਜੋ ਵੇਰਵੇ ਮਿਲਦੇ ਨੇ ਉਹ ਹੈ ਵੀ ਬਹੁਤ ਸੋਹਣੀ ਦੁਨੀਆਂ ਵਿੱਚ ਜਾ ਕੇ ਵਸੇਗਾ। ਉੱਥੇ ਖਾਣ ਵਾਸਤੇ ਖਜੂਰਾਂ ਵਰਗੇ ਸੁੱਕੇ ਮੇਵੇ ਮਿਲਣਗੇ ਕਿਉਂਕਿ ਇਸਲਾਮ ਦੀ ਸ਼ੁਰੂਆਤ ਅਤੇ ਫੈਲਾਅ ਅਰਬ ਕੰਟਰੀਆਂ ਵਿੱਚ ਹੋਇਆ ਗਲਫ ਵਿੱਚ ਹੋਇਆ। ਉੱਥੋਂ ਦੇ ਲੋਕਾਂ ਨੂੰ ਭਾਸ਼ਾ ਵੀ ਉਹੀ ਸਮਝ ਆਉਣੀ ਸੀ ਕਿਉਂਕਿ ਖਜੂਰਾਂ ਇਸ ਧਰਤੀ ਦਾ ਇੱਕ ਅਹਿਮ ਫਲ ਹੈ ਤੇ ਇਹਦੇ ਤੇ ਹੀ ਮਨੁੱਖ ਦਾ ਜ਼ਿਆਦਾਤਰ ਗੁਜ਼ਾਰਾ ਸੀ।
ਤੇ ਪੈਗੰਬਰ ਸਾਹਿਬ ਨੇ ਕਹਿ ਦਿੱਤਾ ਵੀ ਖਜੂਰਾਂ ਵਰਗੇ ਫਲ ਸੁੱਕੇ ਮੇਵੇ ਤੁਹਾਨੂੰ ਪਰਲੋਕ ਵਿੱਚ ਭਿਸ਼ਤ ਵਿੱਚ ਖਾਣ ਨੂੰ ਮਿਲਣਗੇ, ਉੱਥੋਂ ਦੀ ਖੁਰਾਕ ਹੋਵੇਗੀ। ਹੈ ਤੇ ਬੜੀ ਲੰਮੀ ਵਿਆਖਿਆ ਤੇ ਨਾਲ ਹੀ ਮੁਸਲਮਾਨ ਜਿਹੜਾ ਹੋਵੇਗਾ, ਜਾਣੀ ਕਿ ਇਸ ਧਰਤੀ ਤੇ ਇਸਲਾਮਿਕ ਜੀਵਨ ਜਿਹਨੇ ਜਿਉਣਿਆ ਹੋਵੇਗਾ, ਪਰਲੋਕ ਵਿੱਚ 70 ਹੂਰਾਂ ਉਹਨੂੰ ਮਿਲਣਗੀਆਂ, ਵਿਆਹ ਹੋਵੇਗਾ 70 ਹੂਰਾਂ ਦੇ ਨਾਲ। ਹੁਣ ਭਾਸ਼ਾ ਬਦਲ ਗਈ ਥੋੜ੍ਹੀ ਜਿਹੀ ਇੱਧਰ ਆ ਕੇ ਭਾਰਤ ਵਾਲੇ ਪਾਸੇ। ਭਾਸ਼ਾ ਦੀ ਤਬਦੀਲੀ ਕੀ ਹੈ? ਹੂਰਾਂ ਦੀ ਥਾਂ 'ਤੇ ਪਰੀਆਂ ਸ਼ਬਦ ਵਰਤਿਆ ਗਿਆ ਵੀ ਉਸ ਸਵਰਗ ਦੇ ਅੰਦਰ ਪਰੀਆਂ ਦੇ ਨਾਲ ਨਿਵਾਸ ਹੋਵੇਗਾ, ਉੱਧਰ ਸੁੱਕੇ ਮੇਵੇ ਕਹਿ ਦਿੱਤੇ, ਖਜੂਰ ਵਰਗੇ ਫਲ ਕਹਿ ਦਿੱਤੇ। ਹੁਣ ਇਸ ਧਰਤੀ ਦੇ ਵਿੱਚ, ਕਸ਼ਮੀਰ ਵਰਗੀ ਧਰਤੀ ਵਿੱਚ ਸੇਬ ਵਰਗੇ ਫਲ ਵੀ ਹੁੰਦੇ ਸੀ। ਜਦੋਂ ਇਹਨਾਂ ਰਿਸ਼ੀਆਂ ਮੁਨੀਆਂ ਨੇ ਸਵਰਗ ਦੀ ਵਿਆਖਿਆ ਕੀਤੀ, ਉਹਨਾਂ ਨੇ ਕਹਿ ਦਿੱਤਾ ਵੀ ਉੱਥੇ ਬੜੇ ਸੁੰਦਰ ਬਾਗ ਨੇ ਤੇ ਸੁੰਦਰ ਫਲ ਨੇ, ਮਿੱਠੇ ਫਲ ਨੇ ਸਵਰਗ ਦੇ ਵਿੱਚ, ਤੇ ਨਦੀਆਂ ਚੱਲਦੀਆਂ ਨੇ ਸ਼ਵਸ਼ ਪਾਣੀ ਦੀਆਂ, ਬੜਾ ਸੁੰਦਰ ਮਾਹੌਲ ਹੈ। ਹਾਂ, ਭਾਸ਼ਾ ਦਾ ਫਰਕ ਹੈ ਦੋਵੇਂ ਪਾਸੇ, ਪਰ ਗੱਲ ਮਿਲਦੀ ਜੁਲਦੀ ਕਹੀ ਹੈ ਵੀ ਐਸਾ ਕੁਛ ਮਿਲੇਗਾ। ਇਸੇ ਤਰ੍ਹਾਂ ਜਿਹੜੀ ਨਰਕ ਦੀ ਜਾਂ ਦੋਜਕ ਦੀ ਵਿਆਖਿਆ ਹੈ, ਦੋਵੇਂ ਪਾਸੇ ਕਿਹਾ। ਇਸਲਾਮ ਵੀ ਕਹਿੰਦਾ ਵੀ ਦੋਜਕ ਅੱਗ ਹੈ, ਸੜਨਾ ਪੈਂਦਾ ਹੈ, ਤੇ ਸਨਾਤਨੀ ਮਤ ਵੀ ਕਹਿੰਦਾ ਵੀ ਨਰਕ ਅੱਗ ਨੇ। ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਨੇ ਸਿੱਖ ਨੂੰ ਇਹਨਾਂ ਦੋਵਾਂ ਗੱਲਾਂ ਤੋਂ ਨਿਰਲੇਪ ਕਰ ਦਿੱਤਾ। ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਛੱਡ ਦੇ ਇਸ ਗੱਲ ਨੂੰ, ਨਾ ਤੇ ਸਵਰਗ ਦੀ ਇੱਛਾ ਮਨ ਵਿੱਚ ਪੈਦਾ ਕਰ ਤੇ ਨਾ ਹੀ ਤੈਨੂੰ ਨਰਕ ਤੋਂ ਡਰਨ ਦੀ ਲੋੜ ਹੈ, ਕਿਉਂਕਿ ਮੌਤ ਦਾ ਡਰ, ਨਰਕਾਂ ਦਾ ਡਰ ਸਤਿਗੁਰੂ ਸਿੱਖ ਦੇ ਜੀਵਨ ਵਿੱਚੋਂ ਕੱਢ ਦਿੰਦੇ ਨੇ। ਪਾਤਸ਼ਾਹ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਕਹਿੰਦੇ ਸੁਰਗ ਵਾਸ ਨਾ ਬਾਂਛੀ ਹੈ, ਸੁਰਗਾਂ ਦੇ ਵਿੱਚ ਵਾਸ ਤੈਨੂੰ ਮਿਲੇ, ਨਿਵਾਸ ਮਿਲੇ, ਇਹ ਇੱਛਾ ਨਾ ਰੱਖੀ। ਡਰੀਏ ਨਾ ਨਰਕ ਨਿਵਾਸ, ਇਹ ਡਰ ਵੀ ਮਨ ਚੋਂ ਕੱਢ ਦੇ ਵੀ ਨਰਕਾਂ ਵਿੱਚ ਵਾਸ ਨਾ ਕਿਤੇ ਮਿਲ ਜਾਵੇ। ਹੋਣਾ ਹੈ ਸੋ ਹੋਈ ਹੈ, ਤੂੰ ਆਪਣਾ ਮਾਰਗ ਤੇ ਚੱਲ, ਵਾਹਿਗੁਰੂ ਦੇ ਮਾਰਗ ਤੇ ਚੱਲ, ਉਹਦੀ ਸਿੱਖੀ ਕਮਾ ਜਾਂ ਹੁਕਮ ਕਮਾ। ਹੋਣਾ ਹੈ ਸੋ ਹੋਏ ਹੈ, ਮਨਹ ਨਾ ਕੀਜੈ ਆਸ, ਜੋ ਵਾਹਿਗੁਰੂ ਕਿਰਪਾ ਕਰੇ ਬਸ ਠੀਕ ਹੈ, ਭਾਣੇ ਵਿੱਚ ਆ ਜਾ, ਮਨ ਵਿੱਚ ਕੋਈ ਆਸ ਨਾ ਰੱਖ ਤੇ ਡਰ ਵੀ ਨਾ ਰੱਖ। ਨਾ ਸਵਰਗ ਦੀ ਇੱਛਾ, ਨਾ ਨਰਕ ਦਾ ਡਰ, ਇਹ ਸਿੱਖ ਦੇ ਮਨ ਵਿੱਚੋਂ ਕੱਢਿਆ। ਜਿਹੜੇ ਕਮਾਈ ਕਰਦੇ ਨੇ ਉਹਨਾਂ ਦੇ ਨਿਕਲ ਜਾਂਦਾ, ਔਰ ਨਿਕਲ ਚੁੱਕਿਆ ਬਹੁਤਿਆਂ ਦੇ। ਕਿਆ ਨਰਕ, ਕਿਆ ਸੁਰਗ ਵਿਚਾਰਾ, ਕੀ ਨਰਕ ਤੇ ਕੀ ਸਵਰਗ, ਇਹਦੀ ਵਿਚਾਰ ਕਾਹਦੀ ਕਰਨੀ ਹੈ, ਲੋੜ ਕੀ ਪੈ ਗਈ ਹੈ। ਕਿਆ ਨਰਕ, ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਰਾਦੇ ਤੋਂ ਭਾਵ ਹੈ ਰੱਦ ਕਰ ਦਿੱਤੇ, ਕੰਡੈਮ ਕਰ ਦਿੱਤੇ। ਜਿਹੜੇ ਸੰਤ ਜਨ ਹਨ, ਬੰਦਗੀ ਵਾਲੀਆਂ ਰੂਹਾਂ ਨੇ, ਉਹਨਾਂ ਨੇ ਕੰਡੈਮ ਕਰ ਦਿੱਤਾ ਇਸ ਚੀਜ਼ ਨੂੰ ਵੀ ਲੋੜੇ ਨਹੀਂ, ਫਿਕਰੇ ਨਾ ਕਰੋ, ਪਰਵਾਹ ਨਾ ਕਰੋ। ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ, ਆਪਣੇ ਗੁਰੂ ਦੀ ਕਿਰਪਾ ਦੇ ਨਾਲ ਨਾ ਮੈਂ ਨਰਕ ਤੋਂ ਕਨੌਡਾ, ਨਾ ਮੈਨੂੰ ਸਵਰਗ ਦੀ ਪਰਵਾਹ। ਸੋ ਇਸ ਤਰ੍ਹਾਂ ਦੀ ਵਿਚਾਰਧਾਰਾ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ ਗੁਰੂ ਕੇ ਸਿੱਖੋ। ਨਾ ਨਰਕ ਦਾ ਡਰ, ਨਾ ਸਵਰਗ ਦੀ ਇੱਛਾ। ਇੱਕ ਨੁਕਤਾ ਹੋਰ ਰੱਖਦੇ ਹਾਂ ਆਪਦੇ ਸਾਹਮਣੇ, ਸੁਰਗ ਹੈ ਨਾ ਜਿਹੜਾ, ਚਾਹੇ ਭਿਸ਼ਤ ਕਹਿ ਲਓ, ਦੂਜੇ ਪਾਸੇ ਗੱਲ ਮਿਲਦੀ ਜੁਲਦੀ ਹੋਇਆ, ਇਹ ਇੱਕ ਬਹੁਤ ਵੱਡੀ ਵਾਸ਼ਨਾ ਹੈ। ਫਰਕ ਕੀ ਹੋਇਆ? ਇਹੀ ਕੁਝ ਇਸ ਦੁਨੀਆ ਵਿੱਚ ਮਨੁੱਖ ਲੋਚਦਾ ਫਿਰਦਾ, ਦੌੜਦਾ ਫਿਰਦਾ ਵੀ ਇਹੋ ਜਿਹਾ ਜੀਵਨ, ਇਸੋ ਸ਼ਰਤ ਵਾਲਾ ਮਿਲ ਜਾਵੇ ਕਿਤੇ, ਤੇ ਇਹੀ ਜੀਵਨ ਪਰਲੋਕ ਵਿੱਚ ਲੋਚੀ ਜਾਵੇ, ਤੇ ਫਰਕ ਤੇ ਕੁਛ ਨਾ ਹੋਇਆ।
ਜੇ ਪਰਲੋਕ ਵਿੱਚ ਵੀ ਫਲ ਖਾਣ ਦੀ ਉਹ ਇੱਛਾ ਰੱਖਣੀ ਹੈ, ਭੋਗ ਭੋਗਣ ਦੀ ਉਹ ਇੱਛਾ ਰੱਖਣੀ ਹੈ ਨਾ, ਫਿਰ ਤੇ ਇੱਥੇ ਹੀ ਬਹੁਤ ਕੁਝ ਹੈ, ਭੋਗ ਲੈਣਾ ਚਾਹੀਦਾ। ਜੇ ਇਹ ਵਾਸ਼ਨਾ ਨਹੀਂ ਮਰਦੀ ਤੇ ਇੱਥੇ ਜਿੰਨਾ ਮਰਜ਼ੀ ਭੋਗ ਲਵੋ, ਦੁਨੀਆਂ ਭੋਗ ਰਹੀ ਹੈ ਜਿਨ੍ਹਾਂ ਨੂੰ ਰੱਬੀ ਪਿਆਰ ਅਜੇ ਨਹੀਂ ਪੈਦਾ ਹੋਇਆ ਹੁੰਦਾ। ਇੱਥੇ ਛੱਡੋ, ਪਰਲੋਕ ਵਿੱਚ ਮਿਲੇਗਾ, ਕੈਸੀ ਬੇਤੁਕੀ ਗੱਲ ਹੈ, ਖਿਮਾ ਕਰਿਓ। ਜੇ ਇਹ ਵਾਸ਼ਨਾ ਮਰਨੀ ਹੀ ਨਹੀਂ, ਸਵਰਗਾਂ ਦੀ ਇੱਛਾ ਬਣੀ ਹੀ ਰਹਿਣੀ ਹੈ, ਵਾਸ਼ਨਾ ਦੇ ਅੰਦਰ ਇੱਥੇ ਜਿਉਂ ਰਹੇ ਤੇ ਵਾਸ਼ਨਾ ਲੈ ਕੇ ਪਰਲੋਕ ਚਲੇ ਜਾਣਾ, ਕੋਈ ਲਾਭ ਨਾ ਹੋਇਆ, ਕੀ ਫਾਇਦਾ ਹੋਇਆ ਫਿਰ ਮਨੁੱਖਾ ਜਨਮ ਦਾ। ਸਤਿਗੁਰੂ ਕਹਿੰਦੇ ਵਾਸ਼ਨਾ ਛੱਡ ਦੇ, ਤੇਰੇ ਅੰਦਰ ਵਿਸ਼ੇ ਭੋਗਣ ਦੀ ਇੱਛਾ ਖਤਮ ਹੋਣੀ ਚਾਹੀਦੀ ਹੈ। ਹਾਂ, ਅੰਡਰ ਲਿਮਿਟ ਆ ਜਾ। ਤੇ ਥੋੜਾ ਜਿਹਾ ਮੈਂ ਇਸ਼ਾਰਾ ਵੀ ਕਰਦਿਆਂ ਕਿਤੇ ਖੁੱਲਾ ਵੀ ਵਿਚਾਰਾਂਗੇ, ਮੇਰੇ ਸਤਿਗੁਰੂ ਨੇ ਜਿਹੜੇ ਕਾਮ ਕ੍ਰੋਧ ਲੋਭ ਅਹੰਕਾਰ ਨੇ ਨਾ, ਇਹਨਾਂ ਨੂੰ ਮੂਲੋਂ ਰੱਦ ਨਹੀਂ ਕੀਤਾ। ਅਗਰ ਇਹ ਇੰਨੀ ਭੈੜੀ ਚੀਜ਼ ਹੁੰਦੀ ਨਾ, ਫਿਰ ਤੇ ਸਤਿਗੁਰੂ ਪੈਦਾ ਕਿਉਂ ਕਰਦਾ, ਵਾਹਿਗੁਰੂ ਪੈਦਾ ਕਿਉਂ ਕਰਦਾ ਮਨੁੱਖ ਦੇ ਅੰਦਰ ਜਾਂ ਜੀਵਾਂ ਦੇ ਅੰਦਰ। ਇਹਨਾਂ ਦੀ ਲੋੜ ਸੀ, ਕਿੰਨੀ ਕੁ ਲੋੜ ਹੈ। ਕਾਮ ਤੋਂ ਬਿਨਾਂ ਸੰਸਾਰ ਦੀ ਉਤਪਤੀ ਅੱਗੇ ਨਹੀਂ ਤੁਰ ਸਕਦੀ, ਲੋੜ ਹੈ। ਅੰਸ਼ ਬੰਸ਼ ਅੱਗੇ ਨਹੀਂ ਚੱਲ ਸਕਦੀ, ਲੋੜ ਹੈ। ਕ੍ਰੋਧ ਬਿਨਾਂ ਇੱਜ਼ਤਾਂ ਕਾਇਮ ਨਹੀਂ ਰਹਿ ਸਕਦੀਆਂ, ਵੀਰ ਰਸ ਚਾਹੀਦਾ। ਗੁਰਮੁਖੋ, ਲੋਭ ਤੋਂ ਬਿਨਾਂ ਕਿਰਤ ਨਹੀਂ ਕੀਤੀ ਜਾ ਸਕਦੀ। ਥੋੜਾ ਬਹੁਤਾ ਤੇ ਪਕੜ ਹੋਵੇਗੀ ਨਾ, ਵੀ ਰੋਟੀ ਕਿਤੋਂ ਖਾਣੀ ਹੈ, ਲੋੜਾਂ ਨੇ ਪਰਿਵਾਰ ਦੀਆਂ, ਕਿਰਤ ਤਾਂ ਹੀ ਕਰੇਗਾ ਨਾ। ਕਿਤੇ ਨਾ ਕਿਤੇ ਲੋਭ ਦੀ ਅੰਸ਼ ਵੀ ਚਾਹੀਦੀ ਹੈ, ਮੋਹ ਵੀ ਕੁਝ ਨਾ ਕੁਝ ਚਾਹੀਦਾ। ਬੱਚੇ ਤਾਂ ਹੀ ਪਾਲੇ ਜਾਣਗੇ ਨਾ, ਜੇ ਥੋੜਾ ਬਹੁਤਾ ਮੋਹ ਹੋਵੇਗਾ, ਮਾਂ ਤਾਂ ਹੀ ਬੱਚੇ ਨੂੰ ਸੰਭਾਲੇਗੀ। ਤੇ ਹੰਕਾਰ ਵੀ ਚਾਹੀਦਾ ਥੋੜਾ ਜਿਹਾ, ਇਹਦਾ ਸ਼ੁੱਧ ਰੂਪ ਹੈ, ਲਿਮਿਟਡ ਰੂਪ ਹੈ। ਵੀ ਇਹ ਹੰਕਾਰ ਪੈਸੇ ਮਾਇਆ ਦੁਨੀਆਂਦਾਰੀ ਦੀਆਂ ਚੌਧਰਾਂ ਵਡਿਆਈਆਂ ਦਾ ਨਹੀਂ, ਇਹ ਹੰਕਾਰ ਚਾਹੀਦਾ ਤੈਨੂੰ, ਗੁਰੂ ਤੇ ਹੰਕਾਰ ਚਾਹੀਦਾ, ਭਾਵ ਗੁਰੂ ਤੇ ਮਾਣ ਚਾਹੀਦਾ। ਬੀ ਪ੍ਰਾਊਡ ਟੂ ਸਿੱਖ। ਸਿੱਖ ਹੋਣ ਦਾ ਮਾਣ ਹੋਣਾ ਹੈ ਤੇ ਇੱਕ ਹੰਕਾਰ ਹੈ, ਪਰ ਬੜਾ ਸ਼ੁੱਧ, ਲਿਮਿਟਡ, ਅੰਡਰ ਲਿਮਿਟ। ਸੋ ਪਾਤਸ਼ਾਹ ਕਹਿੰਦੇ ਕਾਮ ਨੂੰ ਅੰਡਰ ਲਿਮਿਟ ਲਿਆ, ਜਤ ਸਤ ਵਿੱਚ ਕੰਟਰੋਲ ਕਰ ਲੈ। ਤੈਨੂੰ ਰਿਸ਼ਤਾ ਦਿੱਤਾ ਪਤੀ ਪਤਨੀ ਦਾ, ਤੂੰ ਕ੍ਰੋਧ ਨੂੰ ਕੰਟਰੋਲ ਵਿੱਚ ਰੱਖ। ਵੀਰ ਰਸ ਪੈਦਾ ਹੋਣਾ ਚਾਹੀਦਾ ਵਜਲੂਮ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ। ਲੋਭ ਚਾਹੀਦਾ ਤੈਨੂੰ ਤਾਂ ਕਿ ਕਿਰਤ ਨਾਲ ਵੀ ਜੁੜਿਆ ਰਹੇ, ਮੋਹ ਚਾਹੀਦਾ ਪਰਿਵਾਰ ਨਾਲ ਵੀ ਜੁੜਿਆ ਰਹੇ, ਜ਼ਿੰਮੇਵਾਰੀਆਂ ਨਿਭਾਵੇ। ਹੰਕਾਰ ਚਾਹੀਦਾ, ਸਵੈ ਮਾਨ ਤੈਨੂੰ ਹੋਣਾ ਚਾਹੀਦਾ। ਸਤਿਗੁਰਾਂ ਨੇ ਜਿੰਨੀਆਂ ਵੀ ਵਾਸ਼ਨਾਵਾਂ ਨੇ ਨਾ, ਇਹਨਾਂ ਨੂੰ ਕੰਟਰੋਲ ਵਿੱਚ ਕਿਹਾ ਵੀ ਯੂਜ਼ ਤੇ ਕਰੋ, ਪਰ ਕੰਟਰੋਲ ਵਿੱਚ, ਲਿਮਿਟ ਵਿੱਚ ਕਰ ਲਓ, ਇਹ ਲੋੜ ਹੈ ਜ਼ਿੰਦਗੀ ਦੀ। ਮੂਲੋਂ ਰੱਦ ਨਹੀਂ ਕੀਤਾ। ਇਸ ਬਾਰਡਰ ਲਾਈਨ ਨੂੰ ਕਰੋਸ ਕਰਕੇ ਜਾਂ ਰੈੱਡ ਲਾਈਨ ਨੂੰ ਕਰੋਸ ਕਰਕੇ ਅੱਗੇ ਨਾ ਜਾਵੀ, ਫਿਰ ਤੇਰਾ ਜੀਵਨ ਸਫਲ ਹੈ। ਹੁਣ ਵਾਸ਼ਨਾਵਾਂ ਨੂੰ ਮਾਰ ਲੈ। ਬੱਚੇ ਪੈਦਾ ਹੋ ਗਏ, ਬੱਚੇ ਪਲ ਗਏ ਨੇ, ਹੁਣ ਤੇ ਮਾਰ ਲੈ ਨਾ ਘੱਟੋ ਘੱਟ। ਤੇ ਇਹ ਵਾਸ਼ਨਾਵਾਂ ਖਤਮ ਕਰ। ਅੰਦਰ ਨਾ ਹੁਣ ਸਵਰਗ ਦੀ ਇੱਛਾ ਤੇ ਨਾ ਹੀ ਕੋਈ ਹੋਰ ਇੱਛਾ, ਇੱਕੋ ਇੱਕ ਇੱਛਾ ਬਾਕੀ ਰਹਿ ਜਾਣੀ ਚਾਹੀਦੀ ਹੈ ਕਿ ਹੁਣ ਤੇ ਮੈਨੂੰ ਮੇਰਾ ਵਾਹਿਗੁਰੂ ਮਿਲ ਜਾਵੇ, ਉਹਦੇ ਦੀਦਾਰ ਹੋ ਜਾਣ। ਇੱਕੋ ਆਸ ਲੈ ਕੇ ਜਿਉਣਾ ਚਾਹੀਦਾ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ, ਕਹੋ ਰਵਿਦਾਸ ਆਸ ਲੱਗ ਜੀਵੋ, ਇੱਕ ਆਸ ਲੈ ਕੇ ਮੈਂ ਜਿਉਂ ਰਿਹਾ, ਚਿਰ ਭਇਓ ਦਰਸ਼ਨ ਦੇਖੇ। ਦਰਸ਼ਨਾਂ ਦੀ ਆਸ, ਪ੍ਰਭੂ ਦੇ ਮਿਲਾਪ ਦੀ ਉਮੀਦ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਨੇ ਦਰਸ਼ਨਾਂ ਦੀ ਪਿਆਸ ਦਾ ਇੱਕ ਥਾਂ ਤੇ ਨਹੀਂ, ਅਨੇਕਾਂ ਥਾਵਾਂ ਤੇ ਜ਼ਿਕਰ ਕੀਤਾ। ਦਰਸ਼ਨ ਪਿਆਸੀ ਦਿਨਸ ਰਾਤ ਚਿਤਬੋ ਅਨਦਿਨ ਨੀਤ। ਪ੍ਰਭੂ ਦੇ ਮਿਲਾਪ ਦੀ ਤੇ ਚਿਤਵ ਨਹੀਂ ਲੱਗ ਜਾਣੀ ਚਾਹੀਦੀ ਹੈ, ਹਰ ਵੇਲੇ ਹੀ ਸੋਚੀ ਜਾਣਾ ਚਾਹੀਦਾ ਵੀ ਕਦੋਂ ਦਰਸ਼ਨ ਹੋਣੇ ਨੇ। ਚਿਤਬੋ ਅਨਦਿਨ ਨੀਤ, ਜਾਂ ਕਹਿ ਦਿੱਤਾ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ। ਆਸ ਸ਼ਬਦ ਵਾਰ ਵਾਰ ਆ ਰਿਹਾ, ਧਿਆਨ ਦੇਣਾ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹੇ ਕਬ ਗੱਲ ਲਾਵਹਿੰਗੇ। ਕਦੋਂ ਗਲਵੱਕੜੀ ਵਿੱਚ ਲਓਗੇ, ਕਦੋਂ ਪਿਆਰ ਬਖਸ਼ੋਗੇ, ਇਹ ਉਮੀਦ ਨਾਲ
ਇਸ ਗੋਇਲ ਨਾਲ ਤੈਨੂੰ ਹੁਣ ਜ਼ਿੰਦਗੀ ਜਿਉਣੀ ਚਾਹੀਦੀ ਹੈ। ਵਾਸ਼ਨਾ ਨੂੰ ਛੱਡ ਦੇ, ਨਾ ਸਵਰਗ ਦੀ ਨਾ ਕਿਸੇ ਹੋਰ ਚੀਜ਼ ਦੀ। ਭਗਤ ਫਰੀਦ ਵਰਗੇ ਮਹਾਂਪੁਰਖ ਨੇ ਇਸੇ ਮਿਲਾਪ ਨੂੰ ਕਿੰਨਾ ਮਹਾਨ ਸ਼ਬਦਾਂ ਵਿੱਚ, ਅਰ ਪੰਜਾਬੀ ਦੇ ਠੇਠ ਜਿਹੇ ਸ਼ਬਦ ਵਰਤ ਕੇ ਉਹਨਾਂ ਨੇ ਕਿਹਾ, ਕਹਿੰਦੇ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਜ਼ਿੰਦਗੀ ਲੰਘਦੀ ਜਾਂਦੀ ਹੈ, ਇਹ ਕਾਗਾ ਅਰਥ ਤੇ ਇਹਦੇ ਬਹੁਤ ਨੇ, ਮੈਂ ਸਿੱਧਾ ਸਿੰਪਲ ਅਰਥ ਕਰਾਂ, ਇਹ ਬੁਢੇਪੇ ਰੂਪੀ ਕਾਂ ਕਰੰਗ ਢੰਡੋਲਿਆ, ਮੇਰੇ ਸਰੀਰ ਦਾ ਪਿੰਜਰਾ ਤੇ ਚੰਗੀ ਤਰ੍ਹਾਂ ਢੂੰਡ ਲਿਆ, ਨੋਚ ਲਿਆ, ਸਗਲਾ ਖਾਇਆ ਮਾਸ, ਸਾਰਾ ਮਾਸ ਹੀ ਖਾ ਲਿਆ ਸਰੀਰ ਦਾ। ਇਹ ਮਾਸ ਬੁਢੇਪੇ ਨੇ ਖਾਧਾ। ਕਈ ਵਾਰੀ ਸਰੀਰ ਬੁਢੇਪੇ ਤੱਕ, ਵੱਡੀ ਉਮਰ ਥੱਕ ਜਾਂਦਿਆਂ ਇੰਨਾ ਖੀਣ ਕਮਜ਼ੋਰ ਜਿਹਾ ਹੋ ਜਾਂਦਾ ਵੀ ਬਸ ਹੱਡੀਆਂ ਦਾ ਪਿੰਜਰ ਜਿਹਾ ਰਹਿ ਜਾਂਦਾ ਹੈ। ਵੇਖੇ ਹੋਣੇ ਕਈ ਸਰੀਰ ਇਸ ਤਰ੍ਹਾਂ ਦੇ ਵੱਡੀ ਉਮਰ ਵਿੱਚ। ਇਹ ਗੱਲ ਕਹੀ ਹੈ ਫਰੀਦ ਜੀ ਨੇ, ਕਹਿੰਦੇ ਸਗਲਾ ਖਾਇਆ ਮਾਸ, ਪਰ ਮੇਰੀਆਂ ਅੱਖਾਂ ਅਜੇ ਕੰਮ ਕਰਦੀਆਂ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਜ਼ਰ ਮੇਰੀ ਥੋੜੀ ਬਹੁਤੀ ਕੰਮ ਕਰਦੀ ਹੈ। ਇਹ ਦੋਏ ਨੈਨਾ ਮਤ ਛੋ, ਬੁਢੇਪੇ ਦਾ ਪ੍ਰਭਾਵ ਕਿਤੇ ਅੱਖਾਂ ਤੇ ਨਾ ਆ ਜਾਵੇ, ਕਿਤੇ ਨਜ਼ਰ ਨਾ ਹੁਣ ਬੰਦ ਹੋ ਜਾਵੇ। ਇਹ ਦੋਏ ਨੈਨਾ ਮਤ ਛੋ, ਫਿਰ ਦੇਖਣ ਕੀ ਆਸ। ਫਿਰ ਆਸ ਸ਼ਬਦ ਆਇਆ, ਆਸ ਲੈ ਕੇ ਮੈਂ ਜਿਉ ਰਿਹਾ। ਦਰਸ਼ਨਾਂ ਦੀ ਆਸ ਹੈ, ਮਿਲਾਪ ਦੀ ਆਸ ਹੈ। ਸਤਿਗੁਰੂ ਕਹਿੰਦੇ ਹੁਣ ਦੁਨੀਆਦਾਰੀ ਨੂੰ ਛੱਡ, ਬਾਸ਼ਨਾਵਾਂ ਨੂੰ ਛੱਡ, ਇੱਕੋ ਆਸ ਨਾਲ ਜ਼ਿੰਦਗੀ ਜਿਉ, ਇੱਕੋ ਉਮੀਦ ਲੈ ਕੇ ਜਿਉਣਾ ਸ਼ੁਰੂ ਕਰ ਦੇ ਵੀ ਵਾਹਿਗੁਰੂ ਦਾ ਮਿਲਾਪ ਚਾਹੀਦਾ ਹੈ। ਅੱਜ ਦੇ ਸ਼ਬਦ ਅੰਦਰ ਨਰਕ ਦਾ ਜ਼ਿਕਰ ਆਇਆ ਹੈ। ਗੱਲ ਆਪਣੀ ਇੱਥੋਂ ਹੀ ਆਰੰਭ ਹੋਈ ਹੈ, ਆਓ ਇਹਦੀ ਵਿਚਾਰ ਅੱਗੇ ਲੈ ਤੁਰੀਏ। ਸਲੋਕ ਦੇ ਰਾਹੀਂ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਨਰਕ ਹੈ, ਗੁਰਪੂਰੈ ਉਪਦੇਸਿਆ ਨਰਕ ਨਾਹੀ। ਸਾਧ ਸੰਗ, ਸਾਧ ਸੰਗਤ ਦੇ ਰਾਹੀਂ ਗੁਰੂ ਦਾ ਉਪਦੇਸ਼ ਜੇ ਕਮਾ ਲਈਏ ਫਿਰ ਨਰਕ ਨਾਹੀ, ਫਿਰ ਨਰਕ ਵਿੱਚ ਨਹੀਂ ਜੀਵ ਪੈਂਦਾ, ਦੁੱਖਾਂ ਵਿੱਚ ਨਹੀਂ ਪੈਂਦਾ, ਭਿਆਨਕ ਘੋਰ ਦੁੱਖ ਨਹੀਂ ਘੇਰਦੇ। ਨਾਨਕ ਨਾਮ ਨਾਮ ਜਪ ਜਪਿਆ, ਇਹਨਾਂ ਅਨਵੈ ਪ੍ਰਣਾਲੀ ਨਾਲ ਅਰਥ ਬਣਦੇ ਨੇ ਇਸ ਸਲੋਕ ਦੇ। ਕਈਆਂ ਵਾਸਤੇ ਅਨਵੈ ਸ਼ਬਦ ਨਵਾਂ ਹੋਵੇਗਾ। ਜਿਹੜੇ ਲਾਈਵ ਬੈਠੇ ਚੈਨਲਾਂ ਤੇ ਸੁਣ ਰਹੇ ਨੇ, ਕਈ ਗੁਰਮੁਖ ਐਸੇ ਹੋਣਗੇ ਜਿਨ੍ਹਾਂ ਨੂੰ ਅਨਵੈ ਦੇ ਅਰਥ ਪਤਾ ਹੋਣਗੇ, ਪਰ ਮੈਂ ਇਹਨੂੰ ਸੌਖਾ ਕਰਦਿਆਂ ਆਪਣੀ ਅੱਜ ਦੀ ਬੋਲੀ ਵਿੱਚ ਉਲਟਾ ਕੇ ਅਰਥ ਕਰਨੇ। ਉਲਟਾ ਕੇ ਤੋਂ ਭਾਵ ਹੈ ਵੀ ਪਿਛਲਾ ਜਿਹੜੀ ਪਿਛਲੀ ਪੰਗਤੀ ਹੈ ਉਹਦੇ ਅਰਥ ਪਹਿਲਾਂ ਹੁੰਦੇ ਨੇ, ਜਿਹੜੀ ਪਹਿਲੀ ਪੰਗਤੀ ਹੈ ਉਹਦੇ ਅਰਥ ਪਿੱਛੋਂ ਹੁੰਦੇ ਨੇ, ਜਾਂ ਕਈ ਵਾਰੀ ਤੇ ਬਿਲਕੁਲ ਇਸ ਤਰ੍ਹਾਂ ਵੀ ਅਨਵੇ ਹੁੰਦਾ ਵੀ ਅਰਥ ਸ਼ੁਰੂ ਹੀ ਪਿਛਲੇ ਪਾਸੇ ਹੁੰਦੇ ਨੇ। ਕਈਆਂ ਨੂੰ ਪਤਾ ਹੋਣਾ ਵੀ ਉਰਦੂ ਉਲਟੇ ਪਾਸਿਓਂ ਪੜ੍ਹਿਆ ਜਾਂਦਾ, ਸੱਜੇ ਪਾਸਿਓਂ ਪੜ੍ਹਿਆ ਜਾਂਦਾ ਨਾ, ਬਸ ਉਰਦੂ ਵਾਂਗ ਵੀ ਕਈ ਸਲੋਕਾਂ ਜਾਂ ਸ਼ਬਦਾਂ ਦੇ ਅਰਥ ਹੁੰਦੇ ਨੇ। ਜਿਵੇਂ ਮੈਂ ਉਦਾਹਰਨ ਦੇ ਦਿਆਂ, ਭਗਤ ਕਬੀਰ ਜੀ ਦਾ ਬੜਾ ਸੁੰਦਰ ਸਲੋਕ ਹੈ, ਕਬੀਰ ਹੈ ਗੈ ਬਾਹਨ ਸਗਨ ਘਨ ਸੰਘਣੇ ਹਾਥੀ ਘੋੜੇ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ। ਇਹਦੇ ਅਰਥ ਪਿੱਛੋਂ ਹੁੰਦੇ ਨੇ, ਜਿਹੜੇ ਪੜ੍ਹਦੇ ਨੇ ਗੁਰਬਾਣੀ ਉਹ ਜ਼ਰੂਰ ਧਿਆਨ ਦੇਣ, ਅਰ ਬਰੀਕੀ ਚ ਧਿਆਨ ਦੇਣ। ਹਰਜਨ ਕੀ ਪਨਿਹਾਰ ਤੋਂ ਗੱਲ ਸ਼ੁਰੂ ਹੋਣੀ ਹੈ। ਹਰਜਨ ਕੀ ਪਨਿਹਾਰ ਕੀ ਹੁੰਦੀ ਹੈ? ਪਨਿਹਾਰ ਦੇ ਰਾਰੇ ਨੂੰ ਸਿਹਾਰੀ ਹੈ, ਪਨਿਹਾਰੀ ਅਰਥ ਵਿੱਚ ਪਨਿਹਾਰੀ ਆਉਣਾ ਹੈ। ਪਨਿਹਾਰੀ ਹੁੰਦੀ ਹੈ ਪਾਣੀ ਭਰਨ ਵਾਲੀ। ਪੁਰਾਤਨ ਸਮਾਂ ਸੀ ਨਾ, ਜਿਹੜੀ ਝੀਵਰ ਬਰਾਦਰੀ ਹੁੰਦੀ ਸੀ, ਸਾਡੇ ਸਮਾਜ ਦੀ ਗੱਲ ਕਰ ਲਈ ਆਪਾਂ ਉੱਧਰ, ਇਹ ਲੋਕਾਂ ਦੇ ਘਰਾਂ ਵਿੱਚ ਪਾਣੀ ਪਹੁੰਚਾਇਆ।

ਹੈ ਤੇ ਮਰਦ ਵੀ ਹੋ ਸਕਦਾ, ਪਰ ਇੱਥੇ ਸ਼ਬਦ ਜੋ ਹੈ ਉਹ ਫੀਮੇਲ ਵਰਤਿਆ ਸਿਹਾਰੀ ਲਾ ਕੇ। ਬਈ ਉਹ ਲੱਗੀ ਸੇਵਾ ਵਿੱਚ ਬੀਬੀ ਹੈ ਵੀ ਰੋਜ਼ ਉਹਦਾ ਪਾਣੀ ਭਰਦੀ ਹੈ, ਲੋੜ ਮੁਤਾਬਕ ਇੱਕ ਦੋ ਘੜੇ ਉਹਦੀ ਰਹਿਸ਼ ਤੇ ਪਹੁੰਚਾਉਂਦੀ ਹੈ, ਸੇਵਾ ਕਰ ਰਹੀ ਹੈ, ਚਾਹੇ ਉਹ ਸਮਾਜਿਕ ਰੂਪ ਵਿੱਚ ਹੀ ਕਰ ਰਹੀ ਹੈ। ਤੇ ਉਸ ਬੀਬੀ ਤੋਂ ਗੱਲ ਸ਼ੁਰੂ ਕਰਦੇ ਨੇ ਭਗਤ ਕਬੀਰ ਜੀ, ਤਾਸ ਪਟੰਤਰ ਨਾ ਪੁੱਜੈ, ਪਟੰਤਰ ਦਾ ਹੈਗਾ ਉਹਦੇ ਬਰਾਬਰ ਨਾ ਪੁੱਜੈ, ਕਹਿੰਦੇ ਉਸ ਸੇਵਾਦਾਰਨੀ ਬੀਬੀ ਦੇ ਬਰਾਬਰ ਨਹੀਂ ਪਹੁੰਚ ਸਕਦੀ। ਕੌਣ? ਛਤਰਪਤੀ ਕੀ ਨਾਰ, ਵੱਡਾ ਰਾਜਾ ਛਤਰਪਤੀ। ਛਤਰਪਤੀ ਰਾਜੇ ਹੁੰਦੇ ਸੀ ਜਿਨ੍ਹਾਂ ਦੇ ਛੋਟੇ ਰਾਜੇ ਅਧੀਨ ਹੋਣ। ਛਤਰਪਤੀ ਦੀ ਪਤਨੀ ਹੋਵੇ, ਰਾਣੀ ਹੋਵੇ, ਬੜੀ ਅਮੀਰ ਹੋਵੇ, ਅਮੀਰੀ ਕਿੰਨੀ ਕੁ ਹੈ? ਗੈ ਬਾਹਨ ਸਗਨ ਕੰਨ, ਜਿਸ ਰਾਜੇ ਕੋਲ ਹਜ਼ਾਰਾਂ ਘੋੜੇ ਸੰਘਣੀ ਬੜੀ ਵੱਡੀ ਗਿਣਤੀ ਵਿੱਚ ਘੋੜੇ ਵੀ ਹੋਣ। ਗੈ ਤੋਂ ਭਾਵ ਹੈ ਗਜ, ਜਾਣੀ ਕਿ ਹਾਥੀ, ਬਹੁਤ ਸਾਰੇ ਹਾਥੀ ਹੋਣ। ਤੇ ਇਸੇ ਤਰ੍ਹਾਂ ਵਾਹਨ ਅਸਵਾਰੀ ਦੇ ਸਾਧਨ ਅਨੇਕਾਂ ਹੋਣ, ਰੱਥ ਵਗੈਰਾ ਵੀ ਹੋਣ। ਇਸ ਤਰ੍ਹਾਂ ਦੀ ਅਮੀਰੀ ਵਾਲੀ ਕਿਸੇ ਰਾਜੇ ਦੀ ਪਤਨੀ ਉਸ ਰੱਬ ਦੇ ਪਿਆਰੇ ਦੀ ਸੇਵਾਦਾਰਨੀ ਦੀ ਬਰਾਬਰ ਤਾਂ ਨਹੀਂ ਕਰ ਸਕਦੀ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮੁੰਦ ਸਾਹ ਸੁਲਤਾਨ ਜਪਜੀ ਸਾਹਿਬ, ਸਮੁੰਦਰ ਵਾਂਗ ਫੈਲਿਆ ਹੋਇਆ ਰਾਜ ਹੋਵੇ, ਸਮੁੰਦਰ ਵਾਂਗ ਹੀਰੇ ਮੋਤੀਆਂ ਦਾ ਮਾਲਕ ਹੋਵੇ, ਕੀੜੀ ਤੁਲਨਾ ਹੋਵਨੀ, ਇੰਨੀ ਪ੍ਰਾਪਤੀ ਵਾਲਾ ਬੰਦਾ, ਅਮੀਰ ਬੰਦਾ, ਉਹ ਕੀੜੀ ਦੇ ਤੁਲ ਨਹੀਂ। ਕਿਹੜੀ ਕੀੜੀ? ਜੇ ਤੇ ਸਮਨ ਹੋਣਾ ਵਿਸਰ ਹੈ। ਇੱਕ ਕੀੜੀ ਦੀ ਨਿਆਈ ਹੈ ਜੀਵ, ਚਾਹੇ ਕੀੜੀ ਹੋਵੇ, ਚਾਹੇ ਕੋਈ ਮਨੁੱਖ ਕੀੜੀ ਦੀ ਨਿਆਈ ਕਹਿ ਲਓ, ਗਰੀਬੜਾ ਜਿਹਾ ਬੰਦਾ, ਉਹਨੂੰ ਰੱਬ ਯਾਦ ਹੈ, ਉਹਦੇ ਮਨੋਂ ਰੱਬ ਨਹੀਂ ਭੁੱਲਦਾ। ਜੇ ਤੇ ਸਮਨ ਹੋਣਾ ਵਿਸਰ ਹੈ, ਉਹਦੀ ਅਵਸਥਾ ਰੱਬ ਦੀਆਂ ਨਜ਼ਰਾਂ ਵਿੱਚ ਇੰਨੀ ਉੱਚੀ ਹੈ, ਸਮੁੰਦਰਾਂ ਵਰਗਾ ਫੈਲਿਆ ਹੋਇਆ ਰਾਜ ਭਾਗ ਵਾਲਾ ਰਾਜਾ ਵੀ ਉਹਦੇ ਨੇੜੇ ਨਹੀਂ ਖੜ ਸਕਦਾ, ਭਾਵ ਬਰਾਬਰੀ ਨਹੀਂ ਕਰ ਸਕਦਾ ਹੈ। ਤੇ ਸਤਿਗੁਰੂ ਜੀ ਇਸ ਸਲੋਕ ਨੂੰ ਬਖਸ਼ਿਸ਼ ਕਰਦੇ ਨੇ, ਅਨਵੈ ਰੂਪ ਵਿੱਚ ਅਰਥ ਨੇ। ਪਹਿਲਾਂ ਪਿਛਲੀ ਪੰਕਤੀ ਦੇ ਅਰਥ ਆਪਾਂ ਨੇ ਕੀਤੇ ਨੇ, ਗੁਰ ਪੂਰੈ ਉਪਦੇਸਿਆ ਨਰਕ ਨਾਹੀ ਸਾਧ ਸੰਗ। ਸਾਧ ਸੰਗਤ ਦੇ ਰਾਹੀਂ ਗੁਰੂ ਦਾ ਉਪਦੇਸ਼ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ ਤੇ ਕਮਾ ਲਿਆ, ਉਹ ਨਰਕ ਨਾਹੀਂ, ਉਹ ਨਰਕਾਂ ਵਿੱਚ ਨਹੀਂ ਪੈਂਦੇ, ਦੁੱਖਾਂ ਵਿੱਚ ਨਹੀਂ ਘਿਰਦੇ। ਨਰਕ ਦੇ ਵੀ ਦੋ ਪੱਖ ਨੇ, ਇੱਕ ਤੇ ਪਰਲੋਕ ਦੇ ਨਰਕ, ਜੋ ਨਰਕ ਦਾ ਵਿਆਖਿਆ ਸਾਨੂੰ ਮਿਲਦੀ ਹੈ ਜਿੱਦਾਂ ਵਿਚਾਰਿਆ, ਤਕਰੀਬਨ ਇਹ ਸਾਰੇ ਧਰਮਾਂ ਦੇ ਵਿੱਚ ਹੈ ਸਭ ਕੁਝ, ਭਾਵੇਂ ਥੋੜ੍ਹਾ ਬਹੁਤ ਵੱਖਰੇ ਰੂਪ ਵਿੱਚ ਹੋ ਸਕਦਾ। ਪਰਲੋਕ ਦੇ ਦੁੱਖਾਂ ਦੀ ਗੱਲ ਸਤਿਗੁਰੂ ਨੇ ਵੀ ਕੀਤੀ ਹੈ, ਭਾਵੇਂ ਉੱਥੇ ਨਰਕ ਜਾਂ ਸਵਰਗ ਸ਼ਬਦ ਰਾਹੀਂ ਨਹੀਂ ਕੀਤੀ। ਤੇ ਪਰਲੋਕ ਦੇ ਦੁੱਖ ਜਿਹੜੇ ਹਨ, ਹੁਣ ਇੱਕ ਤੇ ਪਰਲੋਕ ਦੇ ਮੰਨੋ, ਉਹ ਤੇ ਅਜੇ ਪਤਾ ਨਹੀਂ ਸਮਾਂ ਕਦੋਂ ਆਉਣਾ ਹੈ। ਕੁਛ ਬੰਦੇ ਇਸੇ ਦੁਨੀਆਂ ਵਿੱਚ ਵੀ ਨਰਕਾਂ ਵਿੱਚ ਜਿਉਂਦੇ ਹੁੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਚ ਮਾੜੀ ਹੈ, ਕਰਮ ਵੀ ਮਾੜੇ ਨੇ, ਕਿਉਂਕਿ ਸੋਚ ਵਿੱਚੋਂ ਕਰਮ ਪੈਦਾ ਹੁੰਦਾ, ਜਾਂ ਕਹਿ ਲਓ ਵਿਚਾਰ ਪੈਦਾ ਹੁੰਦਾ। ਜਿਹੋ ਜਿਹਾ ਵਿਚਾਰ ਹੈ ਉਹੋ ਜਿਹਾ ਆਚਾਰ ਬਣ ਜਾਂਦਾ, ਆਚਰਣ ਬਣ ਜਾਂਦਾ। ਤੇ ਉਹ ਜਿਹੜਾ ਕਰੈਕਟਰ ਨਹੀਂ, ਮੈਂ ਗੰਦੀ ਸੋਚ ਹੈ, ਨੀਚ ਸੋਚ ਹੈ, ਉਹ ਬੰਦੇ ਨੂੰ ਇੱਥੇ ਹੀ ਨਰਕ ਵਿੱਚ ਘੁਮਾ ਰਹੀ ਹੈ, ਤੜਫਾ ਰਹੀ ਹੈ। ਉਹ ਇੱਥੇ ਪਾਪ ਕਰ ਬੈਠਦਾ ਇਸੇ ਦੁਨੀਆਂ ਵਿੱਚ, ਪਰ ਲੋਕ ਵਿੱਚ ਸਜ਼ਾ ਮਿਲਣੀ ਹੈ, ਜਾਂ ਉਹ ਬਾਅਦ ਦੀ ਗੱਲ ਹੈ। ਮੈਂ ਫਿਰ ਬੇਨਤੀ ਕਰਦੇ ਹਾਂ, ਜਿਹੜਾ ਪਾਪਾਂ ਦੀ ਪੰਡ ਭਾਰੀ ਕਰ ਲੈਂਦਾ ਉਹ ਇੱਥੇ ਵੀ ਨਰਕ ਭੋਗ ਰਿਹਾ ਹੁੰਦਾ। ਦੋ ਉਦਾਹਰਨਾਂ ਮੈਂ ਦੇਣ ਲੱਗਿਆ ਇਤਿਹਾਸ ਵਿੱਚੋਂ। ਰਾਜਾ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਦਿੱਲੀ ਦੇ ਤਖ਼ਤ ਤੇ ਬੈਠਿਆ, ਬਿਠਾਉਣ ਵਾਲੇ ਸਨ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮਦਦ ਕੀਤੀ ਸੀ ਨਾ ਪ੍ਰਤੱਖ ਰੂਪ ਵਿੱਚ, ਮੈਦਾਨੇ ਜੰਗ ਵਿੱਚ ਫੌਜ ਭੇਜ ਕੇ ਬਿਠਾ ਦਿੱਤਾ। ਬਿਠਾਉਣ ਤੋਂ ਬਾਅਦ 17 ਬੰਦਿਆਂ ਦੀ ਇੱਕ ਲਿਸਟ ਸਤਿਗੁਰਾਂ ਨੇ ਬਹਾਦਰ ਸ਼ਾਹ ਕੋਲ ਭੇਜੀ ਵੀ ਕੀਤੇ ਹੋਏ ਵਾਅਦੇ ਅਨੁਸਾਰ

ਆ ਬੰਦੇ ਸੂਬਾ ਸਰਹੰਦ ਸਮੇਤ ਸੀ। ਇਹ ਲਿਸਟ ਅਸਲ ਵਿੱਚ ਸਰਹੰਦ ਵਾਲਿਆਂ ਦੀ ਸੀ ਜ਼ਿਆਦਾ, ਸੁੱਚਾਨੰਦ ਉਹਨੀ ਵਿੱਚੇ ਸੀ ਇਸ ਲਿਸਟ ਦੇ। 17 ਬੰਦਿਆਂ ਦੀ ਲਿਸਟ ਸਤਿਗੁਰਾਂ ਨੇ ਭੇਜੀ ਵੀ ਹੁਣ ਤੂੰ ਰਾਜ ਤੇਰਾ ਤੈਨੂੰ ਕਾਇਮ ਹੋ ਗਿਆ, ਬੈਠ ਗਿਆ ਤੂੰ ਰਾਜ ਗੱਦੀ ਤੇ, ਇਹ ਵਾਅਦੇ ਅਨੁਸਾਰ ਹੁਣ 17 ਬੰਦੇ ਸਾਡੇ ਹਵਾਲੇ ਕਰ, ਇਹ ਸਾਡੇ ਦੋਸ਼ੀ ਨੇ, ਅਸੀਂ ਫੈਸਲਾ ਕਰਾਂਗੇ ਇਹਨਾਂ ਦੀ ਜ਼ਿੰਦਗੀ ਦਾ। ਬਹਾਦਰ ਸ਼ਾਹ ਮੁੱਕਰ ਗਿਆ। ਰਾਜਨੀਤਿਕ ਲੋਕ ਬੜੇ ਢੀਠ ਹੁੰਦੇ ਨੇ, ਬੇਸ਼ਰਮ ਹੁੰਦੇ ਨੇ, ਪਰਵਾਹ ਨਹੀਂ ਕਰਦੇ। ਆ ਬੀਬੀ ਖਾਲੜਾ ਕਹਿ ਰਹੀ ਸੀ, ਕਹਿੰਦੀ ਬੜੇ ਬਾਦਲ ਨੇ ਵਾਅਦੇ ਤੇ ਕੀਤੇ ਸੀ, ਪਰ ਜਦੋਂ ਬਾਅਦ ਵਿੱਚ ਮੈਂ ਸਰਕਾਰ ਬਣਨ ਤੋਂ ਬਾਅਦ ਵਿੱਚ ਮਿਲੀ ਨਾ ਮੈਨੂੰ, ਕਹਿੰਦੇ ਬੀਬਾ ਹੁਣ ਤੂੰ ਆਰਾਮ ਨਾਲ ਘਰ ਬਹਿ ਜਾ, ਛੱਡ ਪਰੇ ਇਹਨਾਂ ਗੱਲਾਂ ਨੂੰ, ਮੁਕਰ ਗਿਆ। ਸੋ ਕਹਿਣ ਦਾ ਭਾਵ ਵੀ ਜਦੋਂ ਬਹਾਦਰ ਸ਼ਾਹ ਮੁਕਰਿਆ, ਕਹਿੰਦਾ ਮਹਾਰਾਜ ਵੀ ਜੇ ਮੈਂ ਤੁਹਾਨੂੰ ਇਹ ਬੰਦੇ ਹਵਾਲੇ ਕਰ ਦਿੱਤੇ, ਮੇਰੇ ਦੇਸ਼ ਵਿੱਚ ਕਿਤੇ ਉਲਟਾ ਫੇਰ ਗਦਰ ਨਾ ਫੈਲ ਜਾਵੇ, ਕਿਤੇ ਬਗਾਵਤਾਂ ਨਾ ਖੜੀਆਂ ਹੋ ਜਾਣ, ਮੈਂ ਨਹੀਂ ਦੇ ਸਕਦਾ। ਮੁਕਰ ਗਿਆ, ਵੱਡਾ ਪਾਪ ਕਰ ਰਿਹਾ, ਪਾਪ ਵੀ ਸਤਿਗੁਰੂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਗੁਰਮੁਖੋਂ ਬਾਅਦ ਵਿੱਚ ਸਿੱਖਾਂ ਨਾਲ ਲੜਾਈਆਂ ਵੀ ਲੜੀਆਂ ਨੇ। ਆਖਰੀ ਇਹਦਾ ਨਤੀਜਾ ਕੀ ਸੀ ਨਾ, ਇਹ ਪਾਗਲ ਹੋ ਕੇ ਮਰਿਆ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਖਰੀ ਦਿਨ ਬੜੇ ਇਹਦੇ ਬੁਰੀ ਹਾਲਤ ਵਿੱਚ ਸਨ, ਦਿਮਾਗ ਹਿੱਲ ਚੁੱਕਿਆ ਸੀ, ਭੁੱਲ ਚੁੱਕਿਆ ਸੀ ਆਪਣਾ ਆਪ, ਜਿਉਂਦੇ ਜੀ ਇੱਥੇ ਹੀ ਨਰਕ ਭੋਗ ਗਿਆ। ਥੋੜੀ ਜਿਹੀ ਅਜੋਕੀ ਉਦਾਹਰਨ, ਆ ਅਜੀਤ ਸੰਧੂ ਸਿੰਘ ਤਾਂ ਇਹਨੂੰ ਕਹਿਣ ਨੂੰ ਦਿਲ ਨਹੀਂ ਕਰਦਾ, ਬੜੀ ਚਰਚਾ ਨਾ ਇਹਦੀ, ਹੁਣ ਧਿਆਨ ਚ ਤੁਹਾਡੇ, ਤੇ ਪਾਪ ਬਹੁਤ ਜ਼ਿਆਦਾ ਕੀਤੇ। ਪਾਪ ਕਰਦਿਆਂ ਹੁਣ ਜਿਵੇਂ ਜਿਵੇਂ ਉਹਦਾ ਨੰਗਾ ਹੋਈ ਜਾਂਦਾ ਨਾ ਪਾਪ, ਪਤਾ ਲੱਗਦਾ। ਬਹੁਤ ਸਾਰੇ ਲੋਕ ਹੁਣ ਇੰਟਰਵਿਊ ਦੇ ਰਹੇ ਨੇ ਵੀ ਸਾਡੇ ਨਾਲ ਆਹ ਕੀਤਾ, ਸਾਡੇ ਨਾਲ ਆਹ ਕੀਤਾ, ਛੋਟੇ ਛੋਟੇ ਬੱਚੇ ਮਾਰ ਸੁੱਟੇ, ਬੀਬੀਆਂ ਕਤਲ ਕਰ ਦਿੱਤੀਆਂ, ਸਿਆਣੀਆਂ ਮਾਈਆਂ ਮਾਰ ਦਿੱਤੀਆਂ। ਜੇ ਜਿਉਂਦੀ ਲਾਸ਼ ਕਿਤੇ ਲਾਸ਼ ਦੇ ਭੁਲੇਖੇ ਕੋਈ ਜਿਉਂਦਾ ਆ ਗਿਆ ਹੋਸਪਿਟਲ ਤੱਕ, ਚੁੱਕ ਕੇ ਦੁਬਾਰਾ ਗੋਲੀ ਮਾਰ ਕੇ ਹਸਪਤਾਲ ਪਹੁੰਚਾ ਦਿੱਤਾ ਵੀ ਹੁਣ ਪੋਸਟਮਾਰਟਮ ਕਰ ਦਿਓ। ਪਾਪਾਂ ਦੀ ਪੰਡ ਬਹੁਤ ਭਾਰੀ ਹੋ ਗਈ। ਤੇ ਜਦੋਂ ਸਮਾਂ ਆਇਆ ਉਲਟਾ ਫੇਰ ਪਿਆ, ਆਪ ਜੇਲ੍ਹ ਦੀ ਕੋਠੜੀ ਵਿੱਚ ਗਿਆ ਵੀ ਕੁਝ ਸਮੇਂ ਵਾਸਤੇ, ਅੰਦਰ ਕਿਸੇ ਸਿੰਘ ਨੇ ਸੇਵਾ ਕਰ ਦਿੱਤੀ ਤੇ ਬਾਹਰ ਆਇਆ। ਪਟੀਸ਼ਨਾਂ ਖਿਲਾਫ ਵੀ ਸੈਂਕੜੇ ਦੀ ਗਿਣਤੀ ਵਿੱਚ ਪੈ ਗਈਆਂ ਕੋਰਟਾਂ ਵਿੱਚ, ਰੋਜ਼ ਹੀ ਕੋਰਟਾਂ ਵਿੱਚ ਘੁੰਮਣਾ ਪੈ ਗਿਆ। ਆਖਰ ਨੂੰ ਇੰਨਾ ਪਾਗਲਪਣ ਇਹਦਾ ਹੋ ਗਿਆ ਵੀ ਇਹ ਸੁਸਾਈਡ ਕੀਤਾ ਰੇਲ ਗੱਡੀ ਹੇਠਾਂ ਆ ਕੇ। ਤੇ ਮੈਡੀਕਲ ਸਾਇੰਸ ਇਹ ਗੱਲ ਕਹਿੰਦੀ ਹੈ ਵੀ ਜਿਹੜਾ ਬੰਦਾ ਸੁਸਾਈਡ ਕਰਦਾ ਨਾ, ਆਤਮ ਹੱਤਿਆ ਕਰਦਾ, ਆਮ ਤੌਰ ਤੇ ਇਹ ਵੀ ਪਾਗਲਪਣ ਹੁੰਦਾ ਹੈ। ਜਦੋਂ ਭਾਵੇਂ ਉਹ ਥੋੜੇ ਸਮੇਂ ਵਾਸਤੇ ਆਵੇ, ਇੱਕ ਪਾਗਲਪਣ ਦੀ ਦਸ਼ਾ ਹੁੰਦੀ ਹੈ, ਦਿਮਾਗ ਉੱਥੇ ਕੰਮ ਛੱਡ ਜਾਂਦਾ, ਰਾਹ ਕੋਈ ਲੱਭਦਾ ਨਹੀਂ, ਆਖਰ ਬੰਦਾ ਆਤਮ ਹੱਤਿਆ ਨੂੰ ਚੁਣਦਾ। ਇਹ ਪਾਪਾਂ ਦੀ ਪੰਡ ਬੰਦੇ ਨੂੰ ਇੱਥੇ ਹੀ ਨਰਕਾਂ ਵਿੱਚ ਕਹਿ ਲਓ ਫੇਰ ਕੇ ਰੱਖਦੀ ਹੈ, ਘੁਮਾ ਕੇ ਰੱਖ ਦਿੰਦੀ ਹੈ। ਇਹ ਤੇ ਮਨੁੱਖ ਦਾ ਆਪਣਾ ਫੈਸਲਾ, ਜਿਉਣਾ ਕਿਵੇਂ ਹੈ, ਖਿਮਾ ਕਰਿਓ, ਇਹ ਸਾਡਾ ਹੀ ਫੈਸਲਾ ਵੀ ਸਵਰਗ ਚ ਰਹਿਣਾ, ਨਰਕ ਚ ਰਹਿਣਾ, ਜਾਂ ਵਾਹਿਗੁਰੂ ਦੇ ਸਰੂਪ ਵਿੱਚ ਸੱਚਖੰਡ ਵਿੱਚ ਰਹਿਣਾ। ਚੁਣ ਲਓ ਜਿਹੜਾ ਮਰਜ਼ੀ। ਪਾਪ ਬਹੁਤੇ ਕਰਾਂਗੇ ਇੱਥੇ ਨਰਕ ਭੋਗਣੇ ਸ਼ੁਰੂ ਕਰ ਦਿਆਂਗੇ, ਪਰ ਲੋਕ ਤਾਂ ਪਤਾ ਨਹੀਂ ਕਦੋਂ ਆਉਣਾ। ਜੇ ਥੋੜਾ ਜਿਹਾ ਵਧੀਆ ਜੀਵਨ ਜਿਉਂਗੇ ਇੱਥੇ ਸਵਰਗ ਵਰਗਾ ਜੀਵਨ ਜਿਉਇਆ ਜਾ ਸਕਦਾ ਹੈ। ਜੇ ਹੋਰ ਉੱਚਾ ਬੰਦਗੀ ਵਾਲਾ ਜੀਵਨ ਜਿਉਵਾਂਗੇ ਨਾ, ਇੱਥੇ ਹੀ ਸੱਚਖੰਡ ਦੇ ਵਾਸੀ ਹੋਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅੱਜ ਸਤਿਗੁਰਾਂ ਨੇ ਇਹ ਜ਼ਿਕਰ ਕੀਤਾ, ਆਓ ਪੌੜੀ ਦੇ ਰਾਹੀਂ ਕੀ ਵਿਆਖਿਆ ਕਰਦੇ ਨੇ। ਪੌੜੀ ਨੰਨਾ ਨਰਕ ਪਰਹਤੇ ਨਾਹੀ, ਜਾ ਕੇ ਮਨ ਤਨ ਨਾਮ ਬਸਾਹੀ। ਸਾਧ ਸੰਗਤ ਰਾਹੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਨੇ ਕੀਤੀ ਕਿਰਪਾ, ਮਨ ਤਨ ਨਾਮ ਬਸਾਹੀ, ਹਿਰਦੇ ਵਿੱਚ ਵੀ ਵਸ ਗਿਆ, ਜ਼ਬਾਨ ਤੇ ਵੀ ਚੱਲ ਪਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਵ ਸਰੀਰ ਵੀ ਜਪ ਰਿਹਾ, ਇੰਦਰੀਆਂ ਵੀ ਜਪ ਰਹੀਆਂ ਨੇ, ਹਿਰਦੇ ਦੇ ਅੰਦਰ ਸਿਮਰਨ ਚੱਲ ਰਿਹਾ, ਮਨ ਵੀ ਜਪ ਰਿਹਾ। ਜਿਨ੍ਹਾਂ ਦੇ ਇੱਦਾਂ ਮਨ ਤਨ ਵਿੱਚ ਵਸ ਗਿਆ ਪਰਮੇਸ਼ਰ ਦਾ ਨਾਮ, ਨੰਨੇ ਅੱਖਰ ਰਾਹੀਂ ਕਹਿੰਦੇ ਨੰਨਾ ਨਰਕ ਪਰਹਤੇ ਨਾਹੀਂ, ਉਹ ਨਹੀਂ ਫਿਰ ਨਰਕਾਂ ਵੱਲ ਜਾਂਦੇ। ਕਰੈਕਟਰ ਹੀ ਇੰਨਾ ਉੱਚਾ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ,
ਨਾਮ ਨਿਧਾਨ ਗੁਰਮੁਖ ਜੋ ਜਪਤੇ। ਜਿਹੜੇ ਗੁਰਮੁਖ ਜਨ ਗੁਰੂ ਦੇ ਮੁਖ ਤੋਂ ਲਿਆ ਉਪਦੇਸ਼ ਜਪਦੇ ਹਨ ਪਰਮੇਸ਼ਰ ਦਾ ਨਾਮ, ਨਾਮ ਰੂਪੀ ਖਜ਼ਾਨੇ ਨੂੰ ਮਾਣਦੇ ਨੇ, ਕਹਿੰਦੇ ਬਿਖ ਮਾਇਆ ਮਹਿਨਾ ਓਏ ਖਪਤੇ। ਵਿਸ਼ੇ ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ ਉਹ ਮੁੜ ਕੇ ਖਪਦੇ ਨਹੀਂ। ਖਪਣ ਦੇ ਬੜੇ ਸੁੰਦਰ ਜੇ ਸਪਸ਼ਟ ਅਰਥ ਨੇ। ਇੱਕ ਹੁੰਦਾ ਖਪਣਾ, ਜਿਹਨੂੰ ਖੱਪਾ ਵੀ ਕਹਿੰਦੇ ਆ, ਜਿਵੇਂ ਬਜਰੀ ਹੈ, ਰੋੜੀ ਹੈ, ਉਹਦੇ ਵਿੱਚ ਖੱਪੇ ਨੇ ਰੇਤ ਪਾਈ ਤੇ ਰੇਤ ਖੱਪ ਗਿਆ। ਉਸੇ ਰੇਤ ਵਿੱਚ ਅੱਗੇ ਪਾਣੀ ਪਾ ਦਿਓ, ਜਿਹੜੇ ਰੇਤ ਦੇ ਖੱਪੇ ਨੇ ਉਹਨਾਂ ਵਿੱਚ ਪਾਣੀ ਖੱਪ ਗਿਆ। ਇੱਕ ਤੇ ਇਹ ਖੱਪਣਾ ਹੁੰਦਾ, ਇਹ ਖੱਪਣਾ ਵੀ ਉਹਨਾਂ ਦਾ ਹੈ ਨਹੀਂ, ਉਹ ਮਾਇਆ ਵਿੱਚ ਖੱਪਦੇ ਨਹੀਂ, ਗਰਸਦੇ ਨਹੀਂ, ਲੀਨ ਨਹੀਂ ਹੁੰਦੇ। ਦੂਜਾ ਹੁੰਦਾ ਖੱਪਣਾ ਖੁਆਰੀ। ਕਈ ਵਾਰੀ ਕਹਿੰਦੇ ਆ ਨਾ ਵੀ ਮੈਂ ਤੈਨੂੰ ਉੱਥੇ ਬੜੀ ਦੇਰ ਤੋਂ ਉਡੀਕਿਆ, ਮੈਂ ਤੇ ਉਡੀਕਦਾ ਖੱਪ ਗਿਆ, ਤੂੰ ਆਇਆ ਹੀ ਨਹੀਂ। ਇਹ ਵੀ ਤੇ ਖੱਪਣਾ ਹੀ ਹੈ ਨਾ, ਪਰੇਸ਼ਾਨੀ ਜਦੋਂ ਹੁੰਦੀ ਹੈ। ਸੋ ਇਹ ਪਰੇਸ਼ਾਨੀ ਵੀ ਖੱਪਣਾ ਹੀ ਹੈ, ਤੇ ਮਾਇਆ ਦੇ ਅੰਦਰ ਉਹ ਨਹੀਂ ਖੱਪਦੇ, ਲੀਨ ਨਹੀਂ ਹੁੰਦੇ। ਅੱਗੇ ਆਖਦੇ ਨੇ, ਕਹਿੰਦੇ ਨੰਨਾ ਨੰਨਾ ਕਾਰਨ ਹੋਤਾ ਤਾ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਜਿਸ ਨੂੰ ਸਤਿਗੁਰੂ ਨੇ ਨਾਮ ਰੂਪੀ ਮੰਤਰ ਬਖਸ਼ ਦਿੱਤਾ, ਮੂਲ ਮੰਤਰ, ਗੁਰਮੰਤਰ, ਪੰਜਾਂ ਪਿਆਰਿਆਂ ਰਾਹੀਆਂ ਚ ਸਾਨੂੰ ਮਿਲਦਾ, ਤੇ ਉਹਨਾਂ ਨੂੰ ਕਿਤੇ ਰੁਕਾਵਟ ਨਹੀਂ ਪੈਂਦੀ। ਪਰਲੋਕ ਦੇ ਵਿੱਚ ਜਮ ਆਦਿਕ ਵੀ ਨਹੀਂ ਰੋਕ ਸਕਦੇ ਹਨ। ਪੜ੍ਹਦੇ ਹੋ ਜਪਜੀ ਸਾਹਿਬ, ਮੰਨੈ ਮਾਰਗ ਠਾਕ ਨ ਪਾਏ। ਰਸਤੇ ਵਿੱਚ ਰੋਕ ਕੇ ਪੁੱਛਣ ਵਾਲਾ ਨਹੀਂ ਪਰਲੋਕ ਦੇ ਵਿੱਚ। ਗੱਲ ਲੰਮੀ ਚਲੇ ਜਾਂਦੀ ਹੈ, ਮੈਂ ਇੱਥੇ ਹੀ ਸੰਖੇਪ ਵਿੱਚ ਕਹਿ ਦਿਆਂ ਵੀ ਗੁਰਦੇਵ ਨੇ ਆਖਿਆ ਨਾ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਾ ਗਾਤੀ ਲੁੱਟੈ। ਜਗਾਤੀਏ ਜਮ, ਉੱਥੇ ਵੀ ਮਹਿਕਮੇ ਬਣਾਏ ਪਏ ਨੇ ਵਾਹਿਗੁਰੂ ਨੇ। ਜਗਾਤੀਏ ਜਮ ਭਾਵ ਰਸਤੇ ਵਿੱਚ ਜਮਾਂ ਨੇ ਲੁੱਟ ਲੈਣਾ ਤੇਰਾ ਥੋੜਾ ਬਹੁਤਾ ਪੁੰਨ ਦਾਨ ਜੇ ਕੀਤਾ ਵੀ ਹੋਇਆ। ਤੇ ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਵਾਹਿਗੁਰੂ ਦਾ ਜੋ ਨਿਰਵਾਣ ਕੀਰਤਨ ਹੈ, ਜੋ ਬੰਧਨ ਕੱਟਣ ਵਾਲਾ ਕੀਰਤਨ ਹੈ, ਉਹ ਕਰਿਆ ਕਰੋ, ਗਾਇਆ ਕਰੋ, ਭਾਵ ਸਿਮਰਨ ਬੰਦਗੀ ਕਰੋ। ਨਿਮਖ ਸਿਮਰਤ, ਕਿਤੇ ਨਿਮਖ ਮਾਤਰ ਵੀ ਤੇਰੀ ਸੁਰਤ ਟਿਕ ਗਈ ਨਾ ਵਾਹਿਗੁਰੂ ਦੇ ਚਰਨਾਂ ਵਿੱਚ, ਛੁੱਟੈ ਨਿਮਖ ਸਿਮਰਤ ਜਿੱਤ ਛੁੱਟੈ, ਛੁੱਟ ਜਾਵੇਂਗਾ ਜਮਾਂ ਤੋਂ। ਨੰਨਾ ਕਾਰਨ ਹੋਤਾ ਤਾਂ ਕਹੋ, ਨਾਮ ਮੰਤਰ ਗੁਰਦੀਨੋ ਜਾ ਕਹੋ। ਆਖਰੀ ਪਦਿਆਂ ਵਿੱਚ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ, ਤਹ ਬਾਜੇ ਨਾਨਕ ਅਨਹਦ ਤੂਰੇ। ਜੋ ਨਿਧੀਆਂ ਦਾ ਭਾਵ ਖਜ਼ਾਨਾ ਸਰੂਪ ਪਰਮੇਸ਼ਰ ਦਾ ਨਾਮ ਹੈ, ਹਰ ਅੰਮ੍ਰਿਤ ਨਾਮ ਹੈ, ਕਿਤੇ ਉਹ ਪੂਰਿਆ ਜਾਵੇ ਸਾਡੇ ਜੀਵਨ ਵਿੱਚ, ਭਾਵ ਹਿਰਦੇ ਵਿੱਚ ਜਾਵੇ ਵਸ। ਫਿਰ ਸਤਿਗੁਰੂ ਕਹਿੰਦੇ, ਉਹਨਾਂ ਹਿਰਦਿਆਂ ਦੇ ਵਿੱਚ ਵੱਜਦੇ ਨੇ ਵਾਜੇ ਆਨ ਹੱਦ ਤੂਰੇ। ਇਹ ਸ਼ਬਦ ਦੋ ਰੂਪ ਵਿੱਚ ਗੁਰਬਾਣੀ ਵਿੱਚ ਆਇਆ, ਇੱਕ ਅਨ ਹੱਦ ਦੱਦਾ ਆਉਂਦਾ ਅਖੀਰ ਵਿੱਚ, ਇੱਕ ਅਨ ਹੱਤ ਤੱਤਾ ਆਉਂਦਾ। ਅਰਥ ਸੇਮ ਹੀ ਨੇ, ਅਨ ਹੱਦ ਜਿਹਦੀ ਕੋਈ ਹੱਦ ਨਾ ਹੋਵੇ, ਜੋ ਕਿਤੇ ਵੀ ਰੁਕਦਾ ਨਾ ਹੋਵੇ ਵੀ ਇੱਥੇ ਹੱਦ ਆ ਗਈ, ਹੁਣ ਮੁੱਕ ਜਾਣਾ, ਰੁਕ ਜਾਣਾ। ਇੱਥੋਂ USA ਜਾਣਾ ਹੋਵੇ ਨਾ, ਬਾਰਡਰ ਪਾਰ ਕਰਨਾ ਹੋਵੇ, ਰੋਕ ਕੇ ਪੁੱਛਦੇ ਨੇ, ਲਿਆ ਭਾਈ ਪਾਸਪੋਰਟ, ਕਿੱਥੇ ਚੱਲੇ, ਕੋਈ ਕਾਰਡ ਦਿਖਾ। ਇਹ ਹੱਦਾਂ ਦੇ ਉੱਤੇ ਰੁਕਾਵਟ ਹੁੰਦੀ ਹੈ, ਪਰ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੀ ਸੁਰਤ ਵਿੱਚ ਜਿਹੜੇ ਵੱਜਦੇ ਨੇ ਅਨਹੱਦ ਤੂਰੇ, ਮੈਂ ਫਿਰ ਬੇਨਤੀ ਕਰਾਂ, ਅਨਹੱਦ ਜਿਨ੍ਹਾਂ ਦੀ ਕੋਈ ਹੱਦ ਨਹੀਂ, ਹੱਦ ਤੋਂ ਰਹਿਤ ਨੇ, ਸਦੀਵੀ ਨੇ, ਸਦਾ ਵਾਸਤੇ ਨੇ, ਤੇ ਅਨਹੱਤ, ਹੱਤ ਕੀ ਹੁੰਦਾ, ਹੱਤਿਆ, ਜਿਵੇਂ ਬੰਦੇ ਦੀ ਮੌਤ ਹੋ ਗਈ, ਕੋਈ ਮਾਰ ਦੇਵੇ, ਕਤਲ ਕਰ ਦੇਵੇ, ਕਹਿ ਕੇ ਹੱਤਿਆ ਕਰ ਦਿੱਤੀ ਹੈ ਨਾ, ਹੱਤਿਆ ਤੋਂ ਭਾਵ ਉਹਦੀ ਜ਼ਿੰਦਗੀ ਖਤਮ ਕਰ ਦਿੱਤੀ, ਰੁਕ ਗਈ ਹੈ ਜ਼ਿੰਦਗੀ, ਅੱਗੇ ਨਹੀਂ ਚੱਲੀ। ਅਨਹੱਤ, ਕੋਈ ਰੁਕਾਵਟ ਨਹੀਂ, ਹੱਤਿਆ ਨਹੀਂ ਹੈ ਜਿੱਥੇ। ਅਨਹੱਦ ਤੂਰੇ, ਤੂਰੇ ਹੁੰਦਾ ਸਾਜ, ਇਹ ਪੰਜ ਸ਼ਬਦੀ ਨਾਦ ਹੈ, ਜਿਸ ਤਰ੍ਹਾਂ ਤੁਸੀਂ ਪੜ੍ਹਦੇ ਹੋ, ਬਾਜੇ ਪੰਚ ਸ਼ਬਦ ਤੇ ਘਰ ਸੁਭਾਗਾ, ਘਰ ਸੁਭਾਗੇ ਸ਼ਬਦ ਬਾਜੇ,
ਕਲਾ ਜਿੱਤ ਕਰਤਾਰੀ ਆ। ਪੰਜ ਤਰ੍ਹਾਂ ਦਾ ਸ਼ਬਦ ਹੈ, ਪੰਜ ਤਰ੍ਹਾਂ ਦੇ ਸਾਜ਼ ਨੇ ਜਾਂ ਪੰਜ ਤਰ੍ਹਾਂ ਦੀਆਂ ਆਵਾਜ਼ਾਂ ਨੇ। ਕਿਤੇ ਖੁੱਲ੍ਹਾ ਵਿਚਾਰ ਲਵਾਂਗੇ, ਅੱਜ ਕੇਵਲ ਮੈਂ ਜ਼ਿਕਰ ਕਰਦਿਆਂ, ਜਿਵੇਂ ਚਮੜੇ ਦੀ ਖੱਲ ਮੜੀ ਆ ਢੋਲਕੀ ਤਬਲੇ ਦੇ ਉੱਤੇ, ਇਸ ਕਿਸਮ ਦੇ ਸਾਜ਼ ਨੇ। ਦੂਸਰੇ ਮੈਟਲ ਜਾਂ ਘੜਾ ਵਜਾਉਣਾ, ਟੁਣਕਾਰ ਦੇਣੀ, ਇਹ ਦੂਸਰੀ ਕਿਸਮ ਦੇ ਸਾਜ਼ ਨੇ। ਅਤੇ ਤੀਸਰੇ ਗੁਰਮੁਖ ਪਿਆਰਿਓ, ਤਾਰ ਨੂੰ ਟੁਣਕਾ ਵਗੈਰਾ ਦੇਣਾ, ਜਿਵੇਂ ਤੂੰਬੀ ਤੂੰਬਾ ਵਗੈਰਾ ਨੇ, ਇਹ ਤੀਜੀ ਕਿਸਮ ਦੇ ਸਾਜ਼ ਨੇ। ਚੌਥੇ ਹਨ ਤਾਰ ਦੇ ਉੱਤੇ ਰਗੜ ਪੈਦਾ ਕਰਨੀ, ਜਿਵੇਂ ਸਾਰੰਗੀ ਹੈ, ਸਰੰਦਾ ਹੈ ਇਤਿਆਦਿਕ, ਇਹ ਚੌਥੀ ਕਿਸਮ ਦੇ ਸਾਜ਼ ਨੇ। ਪੰਜਵੇਂ ਹਨ ਵਾਜੇ ਜਿਹੜੇ ਹਵਾ ਨਾਲ ਵੱਜਦੇ ਨੇ, ਹਾਰਮੋਨੀਅਮ ਹਵਾ ਭਰ ਕੇ ਵੱਜਦਾ, ਬੰਸਰੀ ਮੂੰਹ ਦੀ ਹਵਾ ਨਾਲ ਵੱਜਦੀ ਹੈ, ਬੀਨ ਮੂੰਹ ਦੀ ਹਵਾ ਨਾਲ ਵੱਜਦੀ ਹੈ। ਇਹ ਪੰਜ ਤਰ੍ਹਾਂ ਦੇ ਸਾਜ਼ ਨੇ ਜੋ ਸੰਗੀਤ ਪੈਦਾ ਕਰਦੇ ਨੇ। ਇਹ ਪੰਜ ਸ਼ਬਦੀ ਸੰਗੀਤ ਹੈ, ਅੰਦਰ ਹੀ ਸੁਣਦਾ ਗੁਰਮੁਖਾਂ ਨੂੰ ਰਸਦਾਇਕ ਇਹ ਸੰਗੀਤ, ਅੰਦਰ ਐਸਾ ਆਨੰਦ ਬਣਦਾ। ਸੋ ਇਹ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਆਪ ਸਰਵ ਸੰਗਤਾਂ ਦਾ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਨੂੰ ਨਿਵਾਜਣ। ਨਾਮਦਾਨ ਦੇ ਨਾਲ ਸਾਡੀਆਂ ਹਿਰਦੇ ਰੂਪੀ ਝੋਲੀਆਂ ਭਰ ਦੇਣ ਮੇਰੇ ਸੱਚੇ ਪਾਤਸ਼ਾਹ। ਆਓ ਗੁਰੂ ਪਿਆਰਿਓ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ, ਫਿਰ ਤੋਂ ਅਸੀਸ ਬਖਸ਼ਿਸ਼ ਕਰੋ। ਦੇਹੋ ਸੱਜਣ ਅਸੀਸੜੀਆਂ, ਜਿਵੇਂ ਹੋਵੇ ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਹਰ ਨਾਲ ਰਹੁ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ।

तेरे साचे साहिबा करता तेरे सब किछ है सदा।

ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਸਾਚੁ ਨਾਮ ਆਧਾਰ ਮੇਰਾ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਿਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਮਹਾਰਾਜ
ਸਰਦਾਰ ਗੁਰਮੇਲ ਸਿੰਘ ਘੁੰਮਣ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇਹ ਅਰੋਗਤਾ ਲਈ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ ਮਹਾਰਾਜ ਕੀਤੀਆਂ ਹੋਈਆਂ ਸੇਵਾਵਾਂ ਥਾਂ ਪਾਉਣੀਆਂ ਦਰੋਂ ਘਰੋਂ ਤੁਰੁੱਟ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਤਬੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿ

0: груди. Висер нахин да тару, апна нам дех, гун гава дин рати, нанак чау эха. Тере кавен кавен гун кэх кэх гава, тун сахиб гуни нидана, тумри мехма барна сака, ту Тхакур уча Бхагавана. Тери панха кудай ту бхшандги, сек фарида кхэр, диче бандги. Нахо жати сати нахи падя, мурх мугда жанм пахя. Пранабат нанак тинки сарана, джин ту нахи висарья. Сатнам Шри Вахигуру Джи. Джайсе сук дев ке жанм самай, жако жако жанм пайо, те сакал сидд жанния, сват бунд жои жои парт самундар бикхай, сип ке санжог мук тахал бхания, Джайсе сук дев ке жанм самай, жако жако, жанм пайо те сакал сидд жанния, сват бунд жои жои парт самундар бикхай, сип кесан жог мук тахал бхания, бабан суганд сан банд паун гаун каре, лага жахи жахи друм чандан саманния, тайсе гор сикх санг жо-жо жагат амрт жог, сабд прасад мокх пад парбанья, бабан суганд сан банд паун гаун каре, лага жахи жахи друм чандан саманния, тайсе гор сикх санг жо-жо жагат амрт жог, сабд прасад мокх пад парбанья. Вахигуру Джи ка халса, Вахигуру Джи ки фатхе. Сарбре кайнат Бхагат Ватчал Каруна Нидан Джахара Джахур Хазра Хазур Сарбкала Самрат Сарбкала Парпур Чабар Шатар Такхат Де Малак Гурта Гадди Те Браджбан Шанти Де Пунж Шабд Сруп Джуго Джуг Атал Садгуру Тан Тан Шри Гуру Грант Сахиб Джи Махарадж Сачи Патша Джи Ди Паван Павитр Пьяри Агамми Ниги Год Турки Бани Де Манохар Киртан Кэлие ਜਿਵੇਂ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਵਿੱਚ ਸੱਜ ਕੇ ਮਾਂ ਦੀ ਲੋਰੀ ਦਾ ਆਨੰਦ ਮਾਣਦਾ ਹੈ, ਉਹਨੂੰ ਸਕੂਨ ਮਿਲਦਾ, ਸ਼ਾਂਤੀ ਮਿਲਦੀ ਹੈ। ਇਸੇ ਤਰ੍ਹਾਂ ਗੁਰਸਿੱਖ ਜਿਹੜੇ ਹਨ, ਗੁਰੂ ਕੀ ਗੋਦ ਸੰਗਤ ਵਿੱਚ ਸੱਜ ਕੇ ਗੁਰਬਾਣੀ ਰੂਪੀ ਲੋਰੀ ਨੂੰ ਮਾਣਦੇ ਨੇ, ਆਨੰਦ ਲੈਂਦੇ ਨੇ। ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਤਿਗੁਰੂ ਕਹਿੰਦੇ, ਜੋਗ ਬਣਿਆ ਤੇਰਾ ਕੀਰਤਨ ਗਾਈ। ਜੋਗ ਤੋਂ ਭਾਵ ਹੈ ਸੰਜੋਗ। ਕਹਿੰਦੇ ਵਾਹਿਗੁਰੂ ਨਾਲ ਸੰਜੋਗ ਬਣ ਗਿਆ, ਕਿਸ ਤਰ੍ਹਾਂ? ਤੇਰਾ ਕੀਰਤਨ ਕਰਦਿਆਂ ਕਰਦਿਆਂ, ਕਿਸੇ ਵੀ ਰੂਪ ਵਿੱਚ ਵਡਿਆਈਆਂ ਕਰਦਿਆਂ। ਸੋ ਕੀਰਤਨ ਦੀ ਦਾਤ ਸਤਿਗੁਰਾਂ ਨੇ ਬਖਸ਼ੀ ਹੈ, ਆਨੰਦ ਨੂੰ ਮਾਣਿਆ ਹੈ। ਚਲਦੀ ਹੋਈ ਲੜੀ ਬਾਰ ਵਿਚਾਰ ਕਵਿਤ ਸਵਈਏ ਭਾਈ ਗੁਰਦਾਸ ਜੀ, ਬੜੀ ਸੁੰਦਰ ਰਚਨਾ ਹੈ। ਪ੍ਰਮਾਣਾਂ ਦੇ ਸਹਿਤ ਭਾਈ ਸਾਹਿਬ ਨੇ ਗੁਰਮਤਿ ਸਿਧਾਂਤ ਨੂੰ ਸਪਸ਼ਟ ਕੀਤਾ ਹੈ। ਦੋ ਤਿੰਨ ਪ੍ਰਮਾਣ ਇਧਰੋਂ ਉਧਰੋਂ ਸਾਂਝੇ ਕਰਕੇ ਫਿਰ ਗੁਰੂ ਦੀ ਗੱਲ ਕਹਿੰਦੇ ਨੇ। ਕਹਿ ਲਈਏ ਵੀ ਗੁਰਮਤਿ ਸਿਧਾਂਤ ਨੂੰ ਸਮਝਾਉਣ ਦਾ ਬੜਾ ਸੁੰਦਰ ਤਰੀਕਾ ਹੈ। ਅੱਜ ਦੀ ਕਵਿਤ ਰਾਹੀਂ ਭਾਈ ਸਾਹਿਬ ਨੇ ਗੁਰੂ ਅਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ, ਗੁਰਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ, ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਨਾਮ ਦੇ ਰਾਹੀਂ ਜਿਹੜਾ ਗੁਰਸਿੱਖ ਦਾ ਸੰਜੋਗ ਬਣਦਾ ਹੈ, ਸ਼ਬਦ ਪ੍ਰਸਾਦ ਮੋਖ ਪਦ ਪ੍ਰਵਾਨੀ ਹੈ, ਸ਼ਬਦ ਦੀ ਕਿਰਪਾ। ਪਹਿਲਾਂ ਤੇ ਮੈਂ ਬੇਨਤੀ ਕਰਾਂ, ਸ਼ਬਦ ਕਲਾ ਕੀ ਹੁੰਦੀ ਹੈ? ਗੁਰੂ ਪਿਆਰਿਓ, ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚ ਬੜੀਆਂ ਗੱਲਾਂ ਕਰਦੇ ਹਾਂ, ਸੁਣਦੇ ਹਾਂ ਵੱਖ ਵੱਖ ਮੌਕਿਆਂ ਤੇ, ਜਿਹੋ ਜਿਹੇ ਸ਼ਬਦ ਸੁਣਦੇ ਹਾਂ ਉਹੋ ਜਿਹਾ ਪ੍ਰਭਾਵ ਸਾਡੇ ਮਨ ਤੇ ਜਾਂਦਾ ਹੈ। ਕੋਈ ਬੁਰਾ ਸ਼ਬਦ ਸਾਡੇ ਕੰਨਾਂ ਵਿੱਚ ਪਵੇ, ਸਾਡੇ ਮਨ ਨੂੰ ਠੇਸ ਲੱਗਦੀ ਹੈ। ਚੰਗਾ ਸ਼ਬਦ ਕੰਨਾਂ ਵਿੱਚ ਪਵੇ, ਮਨ ਥੋੜ੍ਹਾ ਜਿਹਾ ਉਤਸ਼ਾਹਿਤ ਹੁੰਦਾ ਹੈ। ਸਾਡੇ ਵਰਗੇ ਕਮਜ਼ੋਰ ਮਨਾਂ ਵਾਲਿਆਂ ਦੀ ਕੋਈ ਨਿੰਦਿਆ ਕਰ ਦੇਵੇ, ਨਿੰਦਿਆ ਦਾ ਸ਼ਬਦ ਕੰਨਾਂ ਵਿੱਚ ਪਏ, ਬੜਾ ਦੁੱਖ ਲੱਗਦਾ ਹੈ। ਕੋਈ ਸਾਡੀ ਵਡਿਆਈ ਕਰੇ, ਬੜੀ ਖੁਸ਼ੀ ਮਿਲਦੀ ਹੈ। ਸ਼ਬਦ ਹੀ ਨੇ ਸਾਰੇ ਪਾਸੇ। ਕਹਿ ਲਈਏ ਹਰ ਸ਼ਬਦ ਜਿਹੜਾ ਸਾਡੇ ਤੱਕ ਪਹੁੰਚ ਗਿਆ, ਕੰਨਾਂ ਵਿੱਚ ਪੈ ਗਿਆ, ਉਹਨੇ ਕੁਛ ਨਾ ਕੁਛ ਪ੍ਰਭਾਵ ਛੱਡਣਾ ਹੈ। ਜੇ ਗੱਲ ਸ਼ਬਦ ਗੁਰੂ ਦੀ ਕਰੀਏ, ਗੁਰੂ ਦੇ ਸ਼ਬਦ ਦੀ ਕਲਾ ਦੀ ਕਰੀਏ, ਮੇਰੇ ਸਤਿਗੁਰਾਂ ਨੇ ਅਨੇਕਾਂ ਗੁਰਸਿੱਖਾਂ ਨੂੰ ਸ਼ਬਦ ਰਾਹੀਂ ਤਬਦੀਲ ਕੀਤਾ, ਉਹਨਾਂ ਦੀ ਸੋਚ ਬਦਲੀ, ਉਹਨਾਂ ਦੇ ਜੀਵਨ ਬਦਲ ਦਿੱਤੇ। ਸੱਜਣ ਬੰਦਾ ਪਾਪੀ ਹੈ, ਨਾਮ ਸੱਜਣ ਹੈ, ਅਰ ਪਾਪੀ ਵੀ ਇੰਨਾ ਵੱਡਾ ਵੀ ਰਾਹਗੀਰਾਂ ਕੋਲ ਕਿੰਨੀ ਕੁ ਮਾਇਆ ਹੋ ਸਕਦੀ ਹੈ? ਥੋੜ੍ਹਾ ਬਹੁਤਾ ਜੇਬ ਖਰਚ ਲੈ ਕੇ ਹੀ ਰਾਹਗੀਰ ਤੁਰਦੇ ਨੇ। ਹੁਣ ਤੇ ਅੱਜ ਤਾਂ ਲੋੜ ਹੀ ਨਹੀਂ ਪੈਂਦੀ, ਕਾਰਡ ਸਿਸਟਮ ਹੈ। ਉਹਨਾਂ ਰਾਹਗੀਰਾਂ ਨੂੰ, ਯਾਤਰੀਆਂ ਨੂੰ, ਥੋੜ੍ਹਾ ਬਹੁਤਾ ਧਨ ਜਿਹਨਾਂ ਕੋਲ ਹੁੰਦਾ ਤੇ ਉਹਨਾਂ ਨੂੰ ਲੁੱਟਣ ਵਾਸਤੇ ਵੀ ਕਤਲ ਕਰੀ ਜਾਂਦਾ, ਅਨੇਕਾਂ ਕਤਲ ਕਰ ਚੁੱਕਿਆ, ਕਿੰਨਾ ਪਾਪੀ ਹੋਵੇਗਾ? ਥੋੜ੍ਹੀ ਜਿਹੀ ਮਾਇਆ ਬਦਲੇ ਕਤਲ ਕਰ ਦੇਣਾ। ਤੇ ਗੁਰੂ ਨਾਨਕ ਦੇਵ ਸਾਹਿਬ ਜਦੋਂ ਜਾਂਦੇ ਨੇ, ਇਹ ਸਾਖੀਆਂ ਤੇ ਤੁਸੀਂ ਸੁਣੀਆਂ ਹੋਈਆਂ, ਬਸ ਕੇਵਲ ਤੱਤ ਦੀ ਗੱਲ ਆਪਾਂ ਸਾਂਝੀ ਕਰਨੀ ਹੈ। ਕਾਫੀ ਕੁਛ ਹੁੰਦਾ, ਭੋਜਨ ਦੀ ਗੱਲ ਵੀ ਆਉਂਦੀ ਹੈ, ਭੋਜਨ 'ਚ ਜ਼ਹਿਰ ਵੀ ਮਿਲਾਈ ਹੈ, ਸਤਿਗੁਰੂ ਨੇ ਮਰਦਾਨੇ ਨੂੰ ਖਾਣ ਤੋਂ ਰੋਕ ਵੀ ਦਿੱਤਾ, ਸਾਰੀ ਗੱਲ ਤੋਂ ਬਾਅਦ। ਤੇ ਅਖੀਰ ਵਿੱਚ ਸਤਿਗੁਰੂ ਕੁਝ ਸ਼ਬਦ ਦੇ ਕੰਨਾਂ ਵਿੱਚ ਪਾਉਂਦੇ ਨੇ, ਪੁੱਛਦੇ ਨੇ ਭਾਈ ਤੇਰਾ ਨਾਂ ਕੀ ਹੈ। ਇਹ ਵਾਰਤਾਲਾਪ ਹੈ, ਸੰਵਾਦ ਹੋਇਆ ਉੱਥੇ, ਨਰੇਸ਼ਨ ਹੈ ਉੱਥੋਂ ਦਾ ਇਹ। ਤੇ ਸਤਿਗੁਰੂ ਪੁੱਛਦੇ ਨੇ ਭਾਈ ਤੇਰਾ ਨਾਂ ਕੀ ਹੈ। ਸੱਜਣ ਕਹਿੰਦਾ ਜੀ ਨਾਂ ਮੇਰਾ ਸੱਜਣ ਹੈ। ਕਹਿੰਦੇ ਸੱਜਣ ਕਿਹਨੂੰ ਕਹਿੰਦੇ ਨੇ? ਇਹ ਤਾਂ ਕਦੇ ਸੋਚਿਆ ਹੀ ਨਹੀਂ। ਆਮ ਬੰਦੇ ਨੂੰ ਕਿਸੇ ਨੂੰ ਪੁੱਛੋ ਨਾ, ਬਹੁਤ ਘੱਟ ਬੰਦੇ ਮਿਲਣਗੇ ਜਿਨ੍ਹਾਂ ਨੂੰ ਆਪਣੇ ਨਾਮ ਦਾ ਅਰਥ ਪਤਾ ਹੋਵੇ, ਮਤਲਬ ਪਤਾ ਹੋਵੇ। ਕੁਛ ਵਿਰਲੇ ਹੀ ਹੁੰਦੇ ਨੇ। ਤੇ ਆਮ ਤੌਰ ਤੇ ਅਸੀਂ ਨਾਮ ਦੇ ਉੱਤੇ ਵਿਚਾਰ ਨਹੀਂ ਕਰਦੇ। ਅਕਸਰ ਮੈਂ ਬੱਚਿਆਂ ਨੂੰ ਤੇ ਖਾਸ ਕਰਕੇ ਪੁੱਛਦਾ ਰਹਿੰਦਾ, ਜਦੋਂ ਨਾਂ ਪੁੱਛੀਏ ਨਾ ਕਿਸੇ ਬੱਚੇ ਦਾ, ਤੇ ਫਿਰ ਪੁੱਛੀਏ ਬਈ ਇਹਦਾ ਅਰਥ ਕੀ ਹੈ, ਨਹੀਂ ਪਤਾ। ਨਵੀਂ ਜਨਰੇਸ਼ਨ ਨੂੰ ਤੇ ਬਿਲਕੁਲ ਹੀ ਨਹੀਂ ਪਤਾ, ਵਿਰਲਿਆਂ ਨੂੰ ਛੱਡ ਕੇ। ਬੰਦਾ ਇੱਕ ਨਾਮ ਦੇ ਹੇਠਾਂ ਇੱਕ ਆਈਡੈਂਟੀ ਦੇ ਰੂਪ ਵਿੱਚ ਨਾਂ ਨੂੰ ਵਰਤ ਕੇ ਸਾਰੀ ਜ਼ਿੰਦਗੀ ਕੱਢਦਾ ਹੈ, ਪਰ ਨਾਂ ਦੇ ਅਰਥ ਨਾਲ ਕੋਈ ਵਿਰਲਾ ਜੁੜਦਾ ਹੈ। ਪੁੱਛਿਆ ਵੀ ਇਹਦਾ ਅਰਥ ਕੀ ਹੈ, ਕਹਿੰਦਾ ਜੀ ਕਦੇ ਸੋਚਿਆ ਹੀ ਨਹੀਂ। ਕਹਿੰਦੇ ਜੇ ਨਹੀਂ ਸੋਚਿਆ ਲੈ ਆ ਤੈਨੂੰ ਦੱਸੀਏ ਤੇਰੇ ਨਾਂ ਦਾ ਅਰਥ ਕੀ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਉਹ ਹੁੰਦਾ ਜੋ ਚੱਲਦਿਆਂ ਨਾਲ ਚੱਲੇ, ਭਾਵ ਜ਼ਿੰਦਗੀ ਦਾ ਸਾਥ ਨਿਭਾਵੇ, ਜ਼ਿੰਦਗੀ ਭਰ ਧੋਖਾ ਨਾ ਦੇਵੇ, ਪਿੱਠ ਨਾ ਦਿਖਾਵੇ, ਉਹ ਸੱਜਣ ਹੁੰਦਾ ਹੈ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਜਿੱਥੇ ਕਿਤੇ ਲੋੜ ਪੈ ਗਈ ਸੱਜਣ ਮਿੱਤਰ ਦੀ, ਉੱਥੇ ਹੀ ਹਾਜ਼ਰ ਹੋ ਜਾਵੇ, ਇਹਨੂੰ ਸੱਜਣ ਕਹੀਦਾ। ਉਹਦੇ ਨਾਂ ਦੇ ਅਰਥ ਸਮਝਾਉਣੇ ਸ਼ੁਰੂ ਕੀਤੇ। ਇੱਕ ਬੇਨਤੀ ਗੁਰਮੁਖੋ ਕਰਦਿਆਂ, ਦੁਨੀਆਂ ਦੀ ਦੋਸਤੀ ਜਿਹੜੀ ਹੈ, ਪਾਤਸ਼ਾਹ ਕਹਿੰਦੇ ਮਾਇਆ ਦੇ ਆਧਾਰਿਤ ਹੈ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਜਿੱਚਰ ਪਹਿਨਣ ਖਾਵਨੇ ਤਿੱਚਰ ਰੱਖਣ ਗੰਢ। ਦੁਨੀਆਂਦਾਰੀ ਦਾ ਮਿੱਤਰ ਚਾਰਾ ਮਾਇਆ ਤਾਂ ਕਸੀਮਤ ਹੈ ਜ਼ਿਆਦਾਤਰ। ਜਿੰਨਾ ਚਿਰ ਖਾਣਾ ਪੀਣਾ ਚੱਲਦਾ ਉਨਾ ਚਿਰ ਮਿੱਤਰ ਨਾਲ ਖੜੇ ਨੇ, ਤੇ ਜੇ ਕਿਤੇ ਥੋੜਾ ਜਿਹਾ ਹੱਥ ਟਾਈਟ ਹੋ ਗਿਆ ਤੇ ਉਸੇ ਵੇਲੇ ਮਿੱਤਰ ਸਾਥ ਛੱਡਣਾ ਸ਼ੁਰੂ ਕਰ ਦਿੰਦੇ ਨੇ ਵੀ ਹੁਣੇ ਤੋਂ ਕੀ ਕਰਾਉਣਾ ਹੈ, ਲੋੜ ਤੇ ਕੋਈ ਪੂਰੀ ਨਹੀਂ ਕਰਨੀ ਇਹਨੇ। ਪਰ ਸਤਿਗੁਰੂ ਕਹਿੰਦੇ ਇੱਕ ਸੱਜਣ ਐਸਾ ਹੈ, ਜੇ ਉਹਦੀ ਸੰਗਤ ਕਰੀਏ ਤੇ ਸੋਭਾ ਬੜੀ ਹੁੰਦੀ ਹੈ। ਯਾਦ ਰੱਖਣਾ, ਸੰਗਤ ਜਿਹੜੀ ਸੁਸਾਇਟੀ ਹੈ ਨਾ, ਸੁਸਾਇਟੀ ਮਾੜੀ ਹੋਵੇ ਗੰਦੀ ਹੋਵੇ ਬੰਦਾ ਬਦਨਾਮ ਹੁੰਦਾ, ਸ਼ੱਕੀ ਹੋ ਜਾਂਦਾ ਉਹਦਾ ਕਿਰਦਾਰ ਕਰੈਕਟਰ। ਉਦਾਹਰਨ ਵਜੋਂ ਕੋਈ ਨਸ਼ੇੜੀਆਂ ਦੇ ਵਿੱਚ ਜ਼ਿਆਦਾ ਵਿਚਰੇ ਬਹੁਤਾ ਸਮਾਂ ਰਹੇ ਨਾ, ਸ਼ੱਕੀ ਹੋ ਗਿਆ ਵੀ ਸ਼ਾਇਦ ਇਹ ਨਸ਼ਾ ਕਰਦਾ ਹੈ, ਭਾਵੇਂ ਨਹੀਂ ਵੀ ਕਰਦਾ ਹੋਵੇ। ਕੋਈ ਚੋਰਾਂ ਦੀ ਸੁਸਾਇਟੀ ਵਿੱਚ ਵਿਚਰਨਾ ਸ਼ੁਰੂ ਕਰ ਦੇਵੇ ਸ਼ੱਕੀ ਬੰਦਿਆਂ ਦੀ, ਤੇ ਉਹ ਵੀ ਸ਼ੱਕੀ ਹੋ ਜਾਂਦਾ ਵੀ ਸ਼ਾਇਦ ਇਹਨੂੰ ਵੀ ਸੁਭਾਅ ਬਣ ਗਿਆ ਹੋਣਾ ਚੋਰੀ ਦਾ। ਸੋ ਇਸੇ ਤਰ੍ਹਾਂ ਜਿਹੋ ਜਿਹੀ ਸੁਸਾਇਟੀ ਹੈ, ਸੰਗਤ ਹੈ, ਉਹੋ ਜਿਹਾ ਸਾਡੀ ਸੋਭਾ ਹੈ। ਸੰਗਤ ਚੰਗੇ ਬੰਦਿਆਂ ਦੀ ਹੋ ਜਾਵੇ ਤੇ ਫਿਰ ਸੋਭਾ ਵੀ ਹੁੰਦੀ ਹੈ ਵੀ ਇਹ ਵਧੀਆ ਇਨਸਾਨਾਂ ਵਿੱਚ ਵਿਚਰਦਾ, ਹੁਣ ਇਹਦਾ ਸੁਭਾਅ ਚੰਗਾ ਹੀ ਹੋਣਾ ਹੈ। ਪਰ ਸਤਿਗੁਰੂ ਕਹਿੰਦੇ ਇੱਕ ਐਸਾ ਸੱਜਣ ਜਿਹਦੀ ਸੰਗਤ ਕੀਤਿਆਂ ਸੋਭਾ ਬਹੁਤ ਹੁੰਦੀ ਹੈ, ਉਹ ਕੌਣ ਹੈ? ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆਂ ਸੋ ਹੀ ਹੈ। ਜਿਹਦੇ ਕੋਲ ਬੈਠਿਆਂ ਵੀ ਸੋਭਾ ਹੁੰਦੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਮਰਜ਼ੀ ਗੁਰੂ ਕੀ ਗੋਲ ਸਜੀਏ, ਸੋਭਾ ਤੇ ਹੋਵੇਗੀ, ਬਦਨਾਮੀ ਨਹੀਂ ਹੋ ਸਕਦੀ, ਕਿਉਂਕਿ ਇੱਥੇ ਕੁਛ ਵੀ ਬੁਰਾ ਹੋਈ ਨਹੀਂ, ਸੋਭਾ ਹੀ ਸੋਭਾ। ਦੁਨੀਆਂ ਕਹੇਗੀ ਵੀ ਇਹ ਬੱਚਾ ਜਾਂ ਇਹ ਬੰਦਾ ਗੁਰਦੁਆਰੇ ਜਾਂਦਾ ਬੜਾ ਚੰਗਾ ਹੈ, ਜ਼ਰੂਰ ਇਹਦਾ ਜੀਵਨ ਵਧੀਆ ਹੋਵੇਗਾ। ਜਿਸ ਪਾਸ ਬੈਠਿਆਂ ਸੋਹੀ ਹੈ, ਅਗਲੀ ਗੱਲ ਸਭਨਾਂ ਦਾ ਵਿਸਾਹ, ਸਾਰੇ ਵਿਸਾਹ ਕਰਦੇ ਨੇ, ਸਾਰੇ ਵਿਸ਼ਵਾਸ ਕਰਦੇ ਨੇ ਗੁਰੂ ਕੀ ਸੰਗਤ ਕਰਨ ਵਾਲਿਆਂ ਦੇ ਉੱਤੇ। ਇਹ ਗੱਲ ਵੱਖਰੀ ਹੈ। ਕਈ ਵਾਰੀ ਸਾਧ ਦੇ ਭੇਖ ਵਿੱਚ ਕੋਈ ਚੋਰ ਛੁਪਿਆ ਹੋਵੇ, ਉਹ ਇੱਕ ਅਲੱਗ ਚੀਜ਼ ਹੈ। ਸਤਿਗੁਰੂ ਕਹਿੰਦੇ ਤੈਨੂੰ ਸੱਜਣ ਦਾ ਮਤਲਬ ਪਤਾ? ਕਹਿੰਦਾ ਜੀ ਨਹੀਂ ਪਤਾ। ਕਹਿੰਦੇ ਸੁਣ ਲੈ, ਸੱਜਣ ਉਹ ਹੁੰਦਾ ਜੋ ਦੁੱਖਾਂ ਦੀਆਂ ਘੜੀਆਂ ਵਿੱਚ ਸਾਰੀ ਜ਼ਿੰਦਗੀ ਸਾਥ ਨਿਭਾਵੇ। ਦੂਸਰੀ ਗੱਲ ਸਤਿਗੁਰਾਂ ਨੇ ਕਹੀ, ਕਹਿੰਦੇ ਆਹ ਜਿਹੜਾ ਤੂੰ ਧਾਰਮਿਕ ਜਿਹਾ ਰੂਪ ਬਣਾਇਆ ਨਾ, ਵੀ ਧਰਮਸ਼ਾਲਾ ਬਣਾਈ ਹੈ, ਇੱਕ ਛੋਟਾ ਜਿਹਾ ਮੰਦਰ ਬਣਾ ਰੱਖਿਆ, ਇੱਕ ਮਸੀਤ ਬਣਾ ਰੱਖੀ ਹੈ, ਤੂੰ ਕਹਿੰਦਾ ਵੀ ਮੈਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਅੱਜ ਵੀ ਬੜੇ ਡਰਾਮੇ ਹੋ ਰਹੇ ਨੇ, ਅਸੀਂ ਜੀ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ, ਪਰ ਗੁਰੂ ਤੇ ਅਸੀਂ ਆਪ ਹੀ ਹੈ। ਡੇਰਿਆਂ ਵਿੱਚ ਦੇਖ ਲਓ ਜਾ ਕੇ, ਉਹ ਕਦੇ ਨਹੀਂ ਕਹਿੰਦੇ ਵੀ ਅਸੀਂ ਕਿਸੇ ਧਰਮ ਦਾ ਨਿਰਾਦਰ ਕਰਦੇ ਹਾਂ, ਅਸੀਂ ਤਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਅਸੀਂ ਰਾਮ ਨੂੰ ਵੀ ਮੰਨਦੇ ਹਾਂ, ਰਹੀਮ ਨੂੰ ਵੀ ਮੰਨਦੇ ਹਾਂ, ਅਤੇ ਸਿੰਘ ਵੀ ਹਾਂ ਅਸੀਂ, ਹੋਰ ਵੀ ਬਹੁਤ ਕੁਛ ਦੇਹਧਾਰੀ ਗੁਰੂ ਡੰਮ 'ਚ ਮਿਲਦਾ ਐਸਾ। ਅਤੇ ਸੱਜਣ ਵੀ ਤਾਂ ਇਹੀ ਕੁਛ ਕਰ ਰਿਹਾ ਸੀ। ਹਿੰਦੂਆਂ ਸਿੱਖਾਂ ਦੋ ਹੀ ਵੱਡੀਆਂ ਕੌਮਾਂ ਸੀ ਉਸ ਵੇਲੇ, ਵਾਹਿਗੁਰੂ ਸਿੱਖ ਕਹਿ ਦਿੱਤਾ, ਮੈਂ ਸਿੱਖ ਤਾਂ ਅਜੇ ਹੈ ਨਹੀਂ ਸੀ, ਹਿੰਦੂ ਔਰ ਮੁਸਲਮਾਨ ਸੀ। ਦੋਨਾਂ ਵਾਸਤੇ ਥੋੜ੍ਹਾ ਜਿਹਾ ਡਰਾਮਾ ਕਰ ਰੱਖਿਆ ਵੀ ਜੇ ਕਿਸੇ ਨੇ ਪੂਜਾ ਕਰਨੀ ਹੈ ਆਹ ਛੋਟਾ ਜਿਹਾ ਮੰਦਰ ਵੀ ਹੈ, ਜੇ ਕਿਸੇ ਨੇ ਨਵਾਜ਼ ਪੜ੍ਹਨੀ ਉਹ ਵੀ ਪੜ੍ਹ ਲਵੋ। ਬਾਹਰਲੀ ਦਿੱਖ ਵੀ ਭੋਜਨ ਵੀ ਮੈਂ ਮੁਫ਼ਤ ਦਿੰਦਾ, ਲੰਗਰ ਛਕਾਉਣਾ, ਪੈਸੇ ਲੈਂਦਾ ਕੋਈ ਨਹੀਂ। ਬਾਹਰਲੀ ਦਿੱਖ ਤੇਰੀ ਬੜੀ ਧਾਰਮਿਕ ਹੈ, ਸਤਿਗੁਰੂ ਕਹਿੰਦੇ ਗਲ ਵਿੱਚ ਮਾਲਾ ਪਾਈ, ਲੰਮਾ ਚੋਲਾ ਵੀ ਤੂੰ ਪਾ ਰੱਖਿਆ, ਬੜਾ ਚਮਕਦਾ ਦੁਨੀਆਂ ਵਿੱਚ, ਬੜਾ ਤੇਰਾ ਦੁਨੀਆਂ ਵਿੱਚ ਪ੍ਰਭਾਵ ਹੈ, ਵੀ ਬੜਾ ਸੋਹਣਾ ਬੰਦਾ ਹੈ। ਇਹ ਬਾਹਰਲੀ ਜਿਹੜੀ ਚਮਕ ਦਮਕ ਹੈ ਨਾ, ਭੁਲੇਖੇ ਵਿੱਚ ਹੈ ਤੂੰ, ਅੰਦਰ ਕਾਲਖ ਭਰੀ ਪਈ ਹੈ। ਫਿਰ ਉਦਾਹਰਨ ਦਿੱਤੀ, ਉਜਲ ਕਹਿਹਾਂ ਚਿਲਕਣਾ, ਕਹਿਹਾਂ ਕਾਂਸੀ, ਕਹਿੰਦੇ ਕਾਂਸੀ ਹੋਵੇ, ਕਾਂਸੀ ਦਾ ਭਾਂਡਾ ਕਹਿ ਲਓ, ਜਦੋਂ ਉਹਨੂੰ ਸਾਫ਼ ਕਰਕੇ ਰੱਖਿਆ ਹੋਵੇ ਨਾ, ਬੜਾ ਚਮਕਦਾ ਹੈ, ਸੋਹਣਾ ਬਹੁਤ ਲੱਗਦਾ। ਪਰ ਅੱਗੇ ਆਖਿਆ, ਘੋਟਿਮ ਕਾਲੜੀ ਮੱਸ, ਜੇ ਥੋੜ੍ਹੀ ਜਿਹੀ ਰਗੜ ਕਰੀਏ ਨਾ ਉਹਦੇ 'ਤੇ ਉਂਗਲੀ, ਉਹ ਰਗੜ ਲਈਏ, ਘੋਟ ਦਈਏ ਉਂਗਲੀ, ਅਤੇ ਉਹਦੇ ਵਿੱਚੋਂ ਕਾਲਖ ਪੈਦਾ ਹੋ ਜਾਂਦੀ ਹੈ, ਉਂਗਲ ਕਾਲੀ ਹੋ ਜਾਂਦੀ ਹੈ। ਚਮਕ ਬਹੁਤ ਹੈ ਪਰ ਕਾਲਸ ਹੈ ਵਿੱਚ, ਉਹ ਕਾਲਸ ਦਿਖਦੀ ਨਹੀਂ, ਕਾਰਬਨ ਦਿਸਦੀ ਨਹੀਂ, ਪਰ ਹੈ ਜ਼ਰੂਰ ਹੈ। ਤੇਰਾ ਜੀਵਨ ਵੀ ਕੁਝ ਐਸਾ ਹੈ, ਤੇਰੀ ਬਾਹਰਲੀ ਦਿੱਖ ਬੜੀ ਧਾਰਮਿਕ ਹੈ, ਦੁਨੀਆਂ ਨੂੰ ਦਿਸਦਾ ਹੈ ਤੂੰ ਚਮਕਦਾ, ਪਰ ਤੇਰੇ ਅੰਦਰਲੀ ਮੈਲ, ਅੰਦਰਲੀ ਕਾਰਬਨ ਲੋਕਾਂ ਨੂੰ ਦਿਸਦੀ ਨਹੀਂ। ਅੱਗੇ ਆਖਿਆ, ਧੋਤਿਆਂ ਜੂਠ ਨਾ ਉਤਰੈ, ਕਹਿਹੇ ਦੇ ਭਾਂਡੇ ਦੀ ਜਿੰਨਾ ਮਰਜ਼ੀ ਧੋਈ ਜਾਓ, ਉਹਦੀ ਜੂਠ ਕਾਰਬਨ ਖਤਮ ਨਹੀਂ ਹੁੰਦੀ। ਆ ਬਾਹਰਲੇ ਡਰਾਮੇ ਜਿੰਨੇ ਮਰਜ਼ੀ ਕਰੀ ਜਾ, ਅੰਦਰ ਤੇਰੇ ਹਿਰਦੇ ਦੀ ਮੈਲ ਨਾਸ਼ ਨਹੀਂ ਜੇ ਹੋਣੀ, ਇਹ ਤੇ ਵੱਧ ਰਹੀ ਹੈ, ਪਾਪ ਹੋਰ ਕਮਾਵ ਰਿਹਾ। ਘੋਟਮ ਕਾਲੜੀ ਮੱਸ, ਧੋਤਿਆ ਜੂਠ ਨਾ ਉਤਰੈ, ਜੇ ਸੋ ਧੋਵਾ ਤਿਸ। ਜਦੋਂ ਇਹ ਸ਼ਬਦ, ਇਹ ਗੱਲਾਂ ਗੁਰੂ ਨਾਨਕ ਦੇਵ ਸਾਹਿਬ ਨੇ ਕਹੀਆਂ, ਇਹਦਾ ਅਰਥ ਲੈਣਾ ਵੀ ਗੁਰੂ ਸਾਹਿਬ ਦੀ ਜ਼ਬਾਨ ਦੇ ਸ਼ਬਦ ਕੀ ਨੇ। ਗੁਰਬਾਣੀ ਰੂਪੀ ਸ਼ਬਦ ਤੇ ਹੈ ਹੈ, ਪਰ ਨਾਲ ਵਿਆਖਿਆ ਨਾਲ ਸਮਝਾ ਵੀ ਰਹੇ ਨੇ। ਇਹਨਾਂ ਸ਼ਬਦਾਂ ਨੇ ਇੰਨੀ ਚੋਟ ਕੀਤੀ ਸੱਜਣ ਦੇ ਮਨ ਦੇ ਉੱਤੇ, ਇਹਨੇ ਪਛਤਾਵਾ ਕੀਤਾ, ਮਹਾਰਾਜ ਬਖਸ਼ ਦਿਓ ਮੈਨੂੰ। ਕਹਿੰਦੇ ਇੱਦਾਂ ਥੋੜੋ ਬਖਸ਼ਿਆ ਜਾਣਾ, ਤੈਨੂੰ ਪਛਤਾਵਾ ਵੀ ਕਰਨਾ ਪੈਣਾ, ਕਰਮ ਵੀ ਬਦਲਣਾ ਪੈਣਾ, ਸੋਚ ਵੀ ਬਦਲਣੀ ਪੈਣੀ ਹੈ। ਸਭ ਤੋਂ ਪਹਿਲਾਂ ਆਪਣੀ ਸੋਚ ਬਦਲ, ਵੀ ਪਾਪਾਂ ਦੀ ਕਮਾਈ ਨੂੰ ਛੱਡ। ਦੂਸਰਾ ਕਰਮ ਬਦਲ ਲੈ, ਇਹ ਹੁਣ ਜੋ ਲੁੱਟਾਂ ਖੋਹਾਂ ਵਾਲਾ ਤੇਰਾ ਕਰਮ ਹੈ, ਇਹਨੂੰ ਛੱਡ ਕੇ ਸੱਚੀ ਸੁੱਚੀ ਕਿਰਤ ਕਰਨੀ ਸ਼ੁਰੂ ਕਰ। ਆ ਲੁੱਟਿਆ ਧਨ ਗਰੀਬਾਂ ਵਿੱਚ ਵੰਡ ਵਾਪਸ ਹੋਵੇ। ਸੋ ਕੁਛ ਗੱਲਾਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਚੋਟ ਕਰਦੀਆਂ ਕਹੀਆਂ, ਅੰਦਰੋਂ ਠਠੰਬਰ ਗਿਆ, ਕੰਬ ਗਿਆ, ਅੰਦਰੋਂ ਪਛਤਾਵਾ ਕਰਨ ਲੱਗਾ। ਨਾਲੇ ਕਹਿੰਦੇ ਪਾਪ ਕਮਾਉਂਦੇ ਆ, ਗੁਰਬਾਣੀ ਦਾ ਫਰਮਾਨ ਹੈ, ਉਹਨੂੰ ਤੇ ਸਿੱਧੇ ਸ਼ਬਦਾਂ ਵਿੱਚ ਸਮਝਾ ਦਿੱਤਾ, ਪਾਪ ਕਮਾਉਂਦੇ ਆ, ਤੇਰਾ ਕੋਈ ਨਾ ਬੇਲੀ ਰਾਮ, ਹੁਣ ਤੱਕ ਪਾਪ ਹੀ ਕੀਤੇ ਨੇ, ਸਾਥ ਕਿਸੇ ਨੇ ਨਹੀਂ ਦੇਣਾ ਤੇਰਾ। ਸੋ ਗੁਰੂ ਦੇ ਸ਼ਬਦ ਦੀ ਕਲਾ ਹੈ, ਸਤਿਗੁਰੂ ਸ਼ਬਦ ਰਾਹੀਂ ਬਦਲ ਦਿੰਦੇ ਨੇ ਬੰਦੇ ਦਾ ਜੀਵਨ, ਬਦਲ ਦਿੰਦੇ ਨੇ ਸੋਚ। ਜਾਂ ਇੱਦਾਂ ਕਹਿ ਲਈਏ ਵੀ ਪਹਿਲਾਂ ਵਿਚਾਰ ਬਦਲਦਾ, ਫਿਰ ਆਚਾਰ ਬਦਲਦਾ ਹੈ, ਜੇ ਵਿਚਾਰ ਨਹੀਂ ਬਦਲੇਗਾ ਤੇ ਆਚਰਣ ਕਰੈਕਟਰ ਨਹੀਂ ਬਦਲੇਗਾ। ਸਤਿਗੁਰੂ ਵਿਚਾਰ ਬਦਲਦੇ ਨੇ ਬੰਦੇ ਦੀ, ਸੋਚ ਨੂੰ ਬਦਲਦੇ ਨੇ, ਨਜ਼ਰੀਆ ਬਦਲਦੇ ਨੇ, ਤੇ ਜਦੋਂ ਨਜ਼ਰੀਆ ਬਦਲ ਗਿਆ ਸਭ ਕੁਛ ਬਦਲ ਜਾਣਾ ਹੈ, ਫਿਰ ਜੀਵਨ ਬਦਲ ਜਾਣਾ ਹੈ। ਤੇ ਅੱਜ ਭਾਈ ਸਾਹਿਬ ਕਹਿੰਦੇ ਵੀ ਗੁਰੂ ਦਾ ਸ਼ਬਦ ਜਿਹੜਾ ਨਾ, ਸ਼ਬਦ ਪ੍ਰਸਾਦ, ਗੁਰੂ ਦੇ ਸ਼ਬਦਾਂ ਵਿੱਚ ਬਖਸ਼ਿਸ਼ ਹੁੰਦੀ ਹੈ, ਪ੍ਰਸਾਦ ਹੁੰਦਾ, ਕਿਰਪਾ ਹੁੰਦੀ ਹੈ। ਹੋ ਸਕਦਾ ਹੈ ਸ਼ਬਦ ਕਿਸੇ ਨੂੰ ਚੁਭਦਾ ਹੋਵੇ ਗੁਰੂ ਪਾਤਸ਼ਾਹ ਦਾ, ਪਰ ਬਖਸ਼ਿਸ਼ ਹੀ ਬਖਸ਼ਿਸ਼ ਹੈ, ਰਹਿਮਤ ਹੀ ਰਹਿਮਤ ਹੈ। ਇਹ ਸ਼ਬਦ ਜੇ ਕੌਡੇ ਰਾਕਸ਼ ਦੇ ਕੰਨਾਂ ਵਿੱਚ ਵੀ ਪੈ ਗਿਆ, ਰਹਿਮਤਾਂ ਹੋ ਗਈਆਂ, ਬਖਸ਼ਿਸ਼ਾਂ ਹੋ ਗਈਆਂ। ਗੁਰੂ ਸਾਹਿਬ ਦੀ ਰਸਨਾ ਤੋਂ ਪ੍ਰਗਟ ਸ਼ਬਦ ਭਾਵੇਂ ਉਹ ਵਿਆਖਿਆ ਰੂਪ ਹੀ ਹੋਵੇ, ਜੀਵਨ ਬਦਲਦਾ ਹੈ। ਸ਼ਬਦ ਵਿੱਚ ਤੇ ਇੰਨੀ ਕਲਾ ਹੈ ਵੀ ਕੇਵਲ ਮਨੁੱਖ ਨਹੀਂ, ਇਹ ਤੇ ਰੁੱਖਾਂ ਨੂੰ ਬਦਲ ਦਿੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੁਭਾਅ ਰੁੱਖਾਂ ਦੇ ਬਦਲ ਕੇ ਰੱਖ ਦਿੱਤੇ। ਗੁਰੂ ਪਿਆਰਿਓ, ਇੱਕ ਗੁਰਦੁਆਰਾ ਨਿੰਮ ਸਾਹਿਬ ਹੈ ਕਢਾਣੀ ਕਲਾਂ ਮੇਰੇ ਇਲਾਕੇ ਦੇ ਵਿੱਚ। ਗੁਰੂ ਸਾਹਿਬ ਨੇ, ਛੇਵੇਂ ਪਾਤਸ਼ਾਹ ਨੇ ਘੋੜੇ ਦਾ ਕੀਲਾ ਗੱਡਿਆ ਸੀ ਤੇ ਉਹਦੇ ਨਾਲ ਘੋੜਾ ਬੰਨਿਆ ਸੀ ਤੇ ਉਹ ਕੀਲਾ ਹਰਾ ਹੋ ਗਿਆ, ਦਰਖਤ ਬਣ ਗਿਆ ਬਾਅਦ ਵਿੱਚ। ਇਸ ਤਰ੍ਹਾਂ ਵੀ ਬੜੀਆਂ ਕਿਰਪਾ ਹੋਈਆਂ ਸਤਿਗੁਰਾਂ ਦੀਆਂ। ਤੇ ਉਸ ਨਿੰਮ ਦੇ ਪੱਤਿਆਂ ਵਿੱਚ ਕੁੜੱਤਣ ਨਹੀਂ, ਮਿਠਾਸ ਹੈ। ਹੈ ਤੇ ਨਿੰਮ ਦਾ ਸੁਭਾਅ ਕੌੜਾ, ਪਰ ਗੁਰੂ ਕਿਰਪਾ ਵਰਤੀ, ਕੁੜੱਤਣ ਖਤਮ ਕਰ ਦਿੱਤੀ। ਰੀਠਾ ਹੁੰਦਾ ਤੇ ਕੌੜਾ ਹੈ, ਪਰ ਗੁਰੂ ਦੇ ਸ਼ਬਦ ਨੇ ਉਹਦਾ ਸੁਭਾਅ ਬਦਲ ਦਿੱਤਾ, ਮਿਠਾਸ ਪੈਦਾ ਕਰ ਦਿੱਤੀ ਹੈ। ਗੁਰੂ ਦੇ ਸ਼ਬਦ ਵਿੱਚ ਵਰਕਤਾਂ ਹੀ ਵਰਕਤਾਂ ਨੇ। ਭਾਵੇਂ ਸਿੱਧੇ ਰੂਪ ਵਿੱਚ ਕਿਸੇ ਨੂੰ ਚੋਟ ਕਰਮੀ ਗੱਲ ਕਿਉਂ ਨਾ ਕਹਿਣ, ਤਿੱਖੀ ਗੱਲ ਵੀ ਕਹਿ ਕੇ ਸਮਝਾਉਣ, ਪਰ ਭਲਾ ਕਰ ਦਿੰਦੇ ਨੇ। ਭਾਈ ਸਾਹਿਬ ਨੇ ਅੱਜ ਕੁਛ ਉਦਾਹਰਣਾਂ, ਕੁਛ ਦ੍ਰਿਸ਼ਟਾਂਤਾਂ ਦੇ ਨਾਲ ਇਹ ਗੱਲ ਸਮਝਾਈ ਹੈ। ਪਹਿਲੀ ਉਦਾਹਰਣ ਲੈਂਦੇ ਨੇ ਦੁਆਪਰ ਯੁੱਗ ਦੀ, ਮਹਾਂਭਾਰਤ ਦਾ ਜਿਹੜਾ ਯੁੱਗ ਹੈ, ਜਿਸ ਸਮੇਂ ਹੋਇਆ ਇਹ ਦੁਆਪਰ ਦਾ ਯੁੱਗ। ਦੁਆਪਰ ਯੁੱਗ ਦੇ ਵਿੱਚ ਸੁਖਦੇਵ ਨਾਮ ਦਾ ਇੱਕ ਰਿਸ਼ੀ ਪੈਦਾ ਹੋਇਆ ਹੈ, ਤੇ ਇਸ ਰਿਸ਼ੀ ਦਾ ਜਨਮ ਮਾਂ ਦੇ ਗਰਭ ਵਿੱਚ 13 ਮਹੀਨੇ ਰਹਿਣ ਤੋਂ ਬਾਅਦ ਵਿੱਚ ਹੋਇਆ ਸੀ। ਸਮਾਂ ਜ਼ਿਆਦਾ ਗਰਭ ਵਿੱਚ ਦਾ ਲੱਗਿਆ ਸੀ। ਖੈਰ ਉਹ ਕਥਾ ਤੇ ਲੰਮੀ ਹੈ ਵੀ ਕਿਸ ਤਰ੍ਹਾਂ ਉਹਨੇ ਕਥਾ ਸੁਣੀ ਇਤਿਹਾਸਕ। ਤੇ ਮਹਾਂਭਾਰਤ ਦਾ ਕਥਨ ਹੈ, ਇਹ ਮੰਨਿਆ ਜਾਂਦਾ, ਵਿਦਵਾਨ ਪੁਰਸ਼ ਮੰਨਦੇ ਨੇ, ਕਹਿੰਦੇ ਜਦੋਂ ਸੁਖਦੇਵ ਮੁਨੀ ਦਾ ਹੋਇਆ ਜਨਮ, ਉਸੇ ਸਮੇਂ ਜਿੰਨੇ ਵੀ ਬੱਚਿਆਂ ਦਾ ਜਨਮ ਹੋਇਆ, ਸਮੇਂ ਦੀ ਖੇਡ ਕਹਿ ਲਓ, ਇਹ ਮੰਨਿਆ ਜਾਂਦਾ ਵੀ ਸੁਖਦੇਵ ਦੇ ਨਾਲ ਨਾਲ ਜਿਹਦਾ ਵੀ ਜਨਮ ਹੋਇਆ ਤੇ ਸਕਲ ਸਿੱਧ ਜਾਨੀ ਹੈ, ਉਹ ਸਾਰੇ ਸਿੱਧ ਹੋਏ ਨੇ, ਪਾਪ ਪੁੱਜੇ ਹੋਏ ਹੋਏ ਨੇ, ਕਮਾਈ ਵਾਲੇ ਹੋਏ ਨੇ, ਉਹਨਾਂ ਦੀ ਜ਼ਬਾਨ ਤੇ ਬਰਕਤਾਂ ਆਈਆਂ ਨੇ। ਇੱਕ ਮੁਨੀ ਦੇ ਜਨਮ ਵਿੱਚ ਇੰਨੀ ਬਰਕਤ ਵੀ ਉਸ ਸਮੇਂ ਜਨਮ ਲੈਣ ਵਾਲਿਆਂ ਨੂੰ ਵੀ ਬਰਕਤਾਂ ਮਿਲ ਗਈਆਂ ਨੇ। ਇਹ ਪਹਿਲੀ ਉਦਾਹਰਨ ਭਾਈ ਸਾਹਿਬ ਨੇ ਰੱਖੀ ਹੈ, ਇਹਦਾ ਭਾਵ ਵੀ ਲੈ ਲੈਣਾ। ਕਹਿੰਦੇ ਮੰਨਿਆ ਕਮਾਈ ਸੁਖਦੇਵ ਦੀ ਹੋਵੇਗੀ, ਪਰ ਬਾਕੀਆਂ ਦੀ ਝੋਲੀ ਤੇ ਮੁਫਤੋ ਮੁਫਤੀ ਉਹ ਭਰ ਗਈ ਨਾ, ਉਹਨਾਂ ਨੂੰ ਤੇ ਕੁਛ ਕਰਨਾ ਨਾ ਪਿਆ। ਅੱਗੇ ਆਖਦੇ ਨੇ, ਕਹਿੰਦੇ ਸਵਾਂਤ ਬੂੰਦ ਜੋਈ ਜੋਈ ਪਰਤ ਸਮੁੰਦਰ ਬਿਖੈ। ਜਦੋਂ ਮੀਂਹ ਪੈਂਦਾ ਗੁਰੂ ਪਿਆਰਿਓ, ਮੀਂਹ ਨਹੀਂ ਵੇਖਦਾ ਵੀ ਕਿਹੜੀ ਥਾਂ ਹੈ। ਮੀਂਹ ਪਹਾੜ ਦੀ ਉੱਚੀ ਚੋਟੀ ਤੇ ਵੀ ਪੈਂਦਾ, ਮੀਂਹ ਮਾਰੂਥਲ ਵਿੱਚ ਵੀ ਪੈ ਜਾਂਦਾ, ਤੇ ਮੀਂਹ ਗੁਰਮੁਖੋ ਸਮੁੰਦਰ ਵਿੱਚ ਵੀ ਪੈਂਦਾ। ਜੇ ਆਪਾਂ ਬਾਹਰਲੀ ਨਜ਼ਰ ਨਾਲ ਵੇਖਾਂਗੇ ਵੀ ਸਮੁੰਦਰ ਚ ਮੀਂਹ ਦੀ ਕੀ ਲੋੜ ਹੈ, ਪਰ ਇਹ ਰੱਬੀ ਕੁਦਰਤ ਦੀ ਖੇਡ ਹੈ ਨਾ। ਭਾਈ ਸਾਹਿਬ ਕਹਿੰਦੇ ਸਮੁੰਦਰ ਵਿੱਚ ਪੈਂਦਾ ਮੀਂਹ, ਉਸ ਸਮੇਂ ਮੀਂਹ ਦੇ ਵਿੱਚ ਸਵਾਂਤੀ ਬੂੰਦ ਡਿੱਗਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਵੀ ਕੁਛ ਬੂੰਦਾਂ ਜਦੋਂ ਮੀਂਹ ਪੈਂਦਾ ਨਾ, ਵਿਰਲੀਆਂ ਬੂੰਦਾਂ ਹੁੰਦੀਆਂ, ਜਿਹਨਾਂ ਨੂੰ ਸਵਾਂਤੀ ਬੂੰਦ ਮੰਨਿਆ ਜਾਂਦਾ ਹੈ। ਤੇ ਉਹ ਸਵਾਂਤੀ ਬੂੰਦ ਦਾ ਸੁਭਾਅ ਇਹ ਵੀ, ਉਹ ਜਿਸ ਥਾਂ ਤੇ ਡਿੱਗੇ ਆਪਣਾ ਪ੍ਰਭਾਵ ਵਿਸ਼ੇਸ਼ ਛੱਡਦੀ ਹੈ। ਗ੍ਰੰਥ ਕਹਿ ਰਹੇ ਨੇ ਵੀ ਕਿਤੇ ਉਹ ਬੂੰਦ, ਮੰਨ ਲਓ ਜੇ ਧਰਤੀ ਤੇ ਮੀਂਹ ਪੈ ਰਿਹਾ ਨਾ, ਅਗਰ ਉਹ ਬੂੰਦ ਗਿੱਦੜ ਦੇ ਸਿਰ ਵਿੱਚ ਪੈ ਜਾਵੇ, ਹੈ ਤੇ ਗਿੱਦੜ ਜਾਨਵਰ ਹੀ ਆ ਨਾ, ਤੇ ਉਹ ਬੂੰਦ ਦਾ ਪ੍ਰਭਾਵ ਉਹਦੇ ਤੇ ਉਲਟਾ ਪੈ ਰਿਹਾ ਵੀ ਉਹ ਪਾਗਲ ਹੋ ਜਾਂਦਾ ਗਿੱਦੜ, ਉਸ ਬੂੰਦ ਦੇ ਪ੍ਰਭਾਵ ਨਾਲ ਪਾਗਲ ਹੋ ਜਾਂਦਾ। ਉਹੀ ਬੂੰਦ ਕਿਤੇ ਸੱਪ ਦੇ ਸਿਰ ਤੇ ਪੈ ਜਾਵੇ, ਸੱਪ ਭਸਮ ਹੀ ਹੋ ਜਾਂਦਾ, ਉੱਥੇ ਹੀ ਖਤਮ ਹੋ ਜਾਂਦਾ। ਹੁਣ ਬੂੰਦ ਇੱਕ ਹੈ, ਉਹ ਵੱਖ ਵੱਖ ਥਾਵਾਂ ਤੇ ਜਿੱਥੇ ਡਿੱਗਦੀ ਹੈ ਉਹਦਾ ਉਹੋ ਜਿਹਾ ਪ੍ਰਭਾਵ ਹੈ। ਕੇਲੇ ਦੇ ਬੂਟੇ ਤੇ ਤੁਸੀਂ ਆਮ ਵੇਖੇ ਨੇ, ਕੇਲੇ ਦੇ ਬੂਟੇ ਦੀ ਜਿਹੜੀ ਨਾਭ ਹੈ ਨਾ ਉੱਪਰਲੇ ਪਾਸੇ, ਅਗਰ ਉਹ ਸਵੰਤੀ ਬੂੰਦ ਕੇਲੇ ਵਿੱਚ ਪੈ ਜਾਵੇ ਤੇ ਉਹਦਾ ਕਪੂਰ ਬਣ ਜਾਂਦਾ, ਬੜਾ ਸੁਗੰਧੀਦਾਇਕ ਪਦਾਰਥ ਬਣ ਜਾਂਦਾ। ਪਰ ਭਾਈ ਸਾਹਿਬ ਨੇ ਸਵੰਤੀ ਬੂੰਦ ਦਾ ਅੱਜ ਇੱਕ ਪੱਖ ਲਿਆ, ਕਹਿੰਦੇ ਸਵੰਤੀ ਬੂੰਦ ਜਿਹੜੀ ਹੈ ਨਾ, ਜੋਈ ਜੋਈ ਪਰਤ ਸਮੁੰਦਰ ਵਿਖੈ, ਸੀਪ ਕੈ ਸੰਜੋਗ ਮੁਕਤਾਹਲ ਬਖਾਨੀਐ। ਅਕਰ ਕਿਤੇ ਉਹ ਬੂੰਦ ਸਿੱਪੀ ਦੇ ਵਿੱਚ ਪੈ ਜਾਵੇ, ਸਿੱਪੀ ਇੱਕ ਜੀਵ ਹੈ, ਬਾਅਦ ਵਿੱਚ ਸੁੱਕ ਕੇ ਉਹਦਾ ਜਿਹੜਾ ਬਾਹਰਲੀ ਪਰਤ ਹੈ ਉਹ ਤਾਂ ਤੁਸੀਂ ਵੇਖਿਆ ਹੋਣਾ, ਜਿਹੜਾ ਸੰਖ ਹੈ ਉਹ ਵੀ ਇੱਕ ਜੀਵ ਹੈ, ਅੰਦਰ ਉਹਦੇ ਜੀਵ ਹੁੰਦਾ, ਬਾਅਦ ਵਿੱਚ ਉਹਦਾ ਸਖਤ ਪਾਰਟ ਆਪਾਂ ਦੁਨੀਆਂ ਵਾਲੇ ਚੱਕ ਲੈਂਦੇ ਨੇ, ਸੰਖ ਵੱਜਦਾ ਵੀ ਹੈ। ਐਸੇ ਤਰ੍ਹਾਂ ਜਿਹੜੀ ਸਿੱਪੀ ਹੈ, ਸਿੱਪੀ ਦੇ ਵਿੱਚ ਕਿਤੇ ਉਹ ਸਵੰਤੀ ਬੂੰਦ ਸੁਭਾਵਕ ਡਿੱਗ ਜਾਵੇ ਉਹਦਾ ਮੋਤੀ ਬਣ ਜਾਂਦਾ ਹੈ, ਪ੍ਰਭਾਵ ਹੈ, ਦੋਨਾਂ ਦਾ ਸੰਯੋਗ ਹੈ। ਇੱਕ ਸੰਯੋਗ ਦੇ ਨਾਲ ਹੀ ਉਹ ਸਵੰਤੀ ਬੂੰਦ ਆਪਣੇ ਵੱਖ ਵੱਖ ਰੂਪ ਪ੍ਰਗਟ ਕਰਦੀ ਹੈ, ਨਿਰਭਰ ਕਰਦਾ ਵੀ ਸੰਯੋਗ ਕਿਹੜੀ ਚੀਜ਼ ਨਾਲ ਬਣਿਆ। ਤੀਜੀ ਉਦਾਹਰਣ ਕਹਿੰਦੇ, ਬਾਵਨ ਚੁਗ ਬਾਵਨ ਸੁਗੰਧ ਸਨ ਬੰਧ ਪਾਉਣ ਗੌਣ ਕਰੈ, ਲਾਗੈ ਜਾਹੀ ਜਾਹੀ ਦ੍ਰਮ ਚੰਦਨ ਸਮਾਨੀਐ। ਜਿਹੜਾ ਬਾਵਨ ਚੰਦਨ ਹੈ, ਚੰਦਨ ਤਾਂ ਬਹੁਤ ਨੇ ਪਰ ਇੱਕ ਬਾਵਨ ਚੰਦਨ ਹੈ। ਬਾਵਨ ਦਾ ਅਰਥ ਹੁੰਦਾ ਗਿਣਤੀ ਹੈ, ਬਾਵਨ 52 52 ਲਗਭਗ ਐਵਰੇਜ ਇਹਦਾ 52 ਉਂਗਲ ਕੱਦ ਹੁੰਦਾ, ਛੋਟਾ ਜਿਹਾ ਬੂਟਾ ਹੈ, ਕਹਿ ਲਈਏ 4.5 ਫੁੱਟ ਤੱਕ ਵੱਧਦਾ, ਜ਼ਿਆਦਾ ਨਹੀਂ ਵੱਧਦਾ। ਇਹ ਹੈ ਬਾਵਨ ਚੰਦਨ। ਅਸਲ ਵਿੱਚ ਇਹੀ ਚੰਦਨ ਮਹਾਨ ਹੈ, ਬਾਕੀ ਜਿਹੜਾ ਚੰਦਨ ਸਾਡੇ ਤੱਕ ਪਹੁੰਚਦਾ ਨਾ ਕਿਸੇ ਨਾ ਕਿਸੇ ਰੂਪ ਵਿੱਚ, ਦਵਾਈਆਂ ਵਿੱਚ ਵਰਤਿਆ ਜਾਂਦਾ ਇਤਿਆਦਕ, ਇਹ ਚੰਦਨ ਅਸਲ ਚੰਦਨ ਨਹੀਂ ਹੁੰਦਾ। ਇਹ ਚੰਦਨ ਉਸ ਬਾਵਨ ਚੰਦਨ ਦੀ ਸੁਗੰਧੀ ਨੂੰ ਲੈ ਕੇ ਚੰਦਨ ਬਣਿਆ ਹੁੰਦਾ। ਭਗਤ ਕਬੀਰ ਜੀ ਕਹਿੰਦੇ, ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓ ਢਾਕ ਪਲਾਸ। ਢੱਕ ਦਾ ਬੂਟਾ ਤੇ ਆਪਣੇ ਪੰਜਾਬ ਵਿੱਚ ਆਮ ਹੀ ਮਿਲ ਜਾਂਦਾ। ਸੋ ਢਾਕ ਪਲਾਸ ਜੰਗਲੀ ਅਨੇਕਾਂ ਬੂਟੇ, ਕਹਿੰਦੇ ਅਨੇਕਾਂ ਤਰ੍ਹਾਂ ਦੇ ਬੂਟੇ ਹਨ, ਪੌਦੇ ਹਨ, ਰੁੱਖ ਹਨ, ਪਰ ਚੰਦਨ ਕਾ ਬਿਰਬਾ ਭਲਾ। ਚੰਦਨ ਦਾ ਗੁਣ ਬੜਾ ਮਹਾਨ ਹੈ, ਚੰਦਨ ਦਾ ਸੁਭਾਅ ਬੜਾ ਭਲਾ ਹੈ। ਬੇੜਿਓ ਢਾਕ ਪਲਾਸ, ਭਾਵੇਂ ਉਹ ਢਾਕ ਪਲਾਸ ਦੇ ਵਿੱਚ ਹੀ, ਕੰਡੇਦਾਰ ਬੂਟਿਆਂ ਦੇ ਵਿੱਚ ਵੀ ਕਿਉਂ ਨਾ ਖੜਾ ਹੋਵੇ ਬਾਵਨ ਚੰਦਨ। ਓਏ ਭੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਆਪਣੀ ਖੁਸ਼ਕਿਸਮਤੀ ਨਾਲ ਜਿਹੜਾ ਬੂਟਾ ਉਸ ਬਾਵਨ ਚੰਦਨ ਦੀ ਰੇਂਜ ਵਿੱਚ, ਉਹਦੇ ਓਰੇ ਵਿੱਚ, ਉਹਦੇ ਨੇੜੇ ਤੇੜੇ ਉੱਗਿਆ ਹੋਇਆ, ਉਹ ਵੀ ਚੰਦਨ ਬਣ ਗਿਆ। ਤੇ ਉਸ ਕਿੱਦਾਂ ਬਣਦਾ? ਇੱਥੇ ਭਾਈ ਸਾਹਿਬ ਕਹਿੰਦੇ ਵੀ ਜਿਹੜੀ ਹਵਾ ਦੇ ਨਾਲ ਬਾਵਨ ਚੰਦਨ ਨੂੰ ਹਵਾ ਸਪਰਸ਼ ਕਰਕੇ ਲੰਘਦੀ ਹੈ, ਸੁਗੰਧੀ ਲੈ ਕੇ ਉੱਡਦੀ ਹੈ, ਉਹੀ ਹਵਾ ਫਿਰ ਦੂਜੇ ਬੂਟਿਆਂ ਨੂੰ, ਪੌਦਿਆਂ ਨੂੰ ਜਾ ਕੇ ਟਕਰਾਉਂਦੀ ਹੈ, ਸੁਗੰਧੀ ਵਾਲੀ ਹਵਾ। ਜਦ ਹਰ ਰੋਜ਼ ਹੀ ਇਹ ਕਿਰਿਆ ਹੋਈ ਜਾਣੀ ਹੈ ਨਾ, ਜਿੰਨੀ ਕੁ ਹਵਾ ਚੱਲਦੀ ਹੈ, ਸਹਿਜੇ ਸਹਿਜੇ ਨਿੰਮ ਬਿਰਖ ਸੇ ਚੰਦਨ ਹੈ, ਨਿੰਮ ਵਰਗੇ ਕੌੜੇ ਬੂਟੇ ਵੀ ਚੰਦਨ ਬਣਦੇ ਨੇ, ਉਹ ਸੁਗੰਧੀ ਦੇਣ ਲੱਗ ਪੈਂਦੇ ਨੇ, ਉਹਨਾਂ ਵਿੱਚ ਇੱਕ ਗੁਣ ਭਰ ਦਿੰਦਾ ਬਾਵਨ ਚੰਦਨ। ਪਰ ਨਾਲ ਇੱਕ ਗੱਲ ਕਹੀ ਹੈ, ਕਹਿੰਦੇ ਇਹ ਨਹੀਂ ਵੀ ਸਾਰੇ ਹੀ ਬੂਟੇ ਚੰਦਨ ਬਣਦੇ ਨੇ, ਕਹਿੰਦੇ ਇੱਕ ਐਸਾ ਵੀ ਹੈ ਜਿਹੜਾ ਚੰਦਨ ਦੇ ਭਾਵੇਂ ਜਿੰਨਾ ਮਰਜ਼ੀ ਨੇੜੇ ਹੋਵੇ ਉਹ ਨਹੀਂ ਚੰਦਨ ਬਣਦਾ। ਕਹਿੰਦੇ ਕੱਦ ਵੀ ਬੜਾ ਲੰਮਾ ਉਹਦਾ, ਪਰ ਉਹਦੇ ਵਿੱਚ ਇਹ ਗੁਣ ਨਹੀਂ ਵੀ ਚੰਦਨ ਤੋਂ ਆਈ ਹੋਈ ਹਵਾ ਰਾਹੀਂ ਸੁਗੰਧੀ ਨੂੰ ਮਾਣ ਸਕੇ, ਆਪਣੇ ਵਿੱਚ ਸਮੋ ਸਕੇ। ਉਹ ਕਿਹੜਾ? ਉਹ ਹੈ ਬਾਂਸ, ਬੰਬੂ ਕਹਿੰਦੇ ਉਹ ਕਿਉਂ ਨਹੀਂ ਸੁਗੰਧੀ ਲੈ ਪਾ ਰਿਹਾ ਵਾ ਦਲੀਲ ਹੈ ਗੱਲ ਇਹ ਕਹਿੰਦੇ ਇਸ ਕਰਕੇ ਸੁਗੰਧੀ ਨਹੀਂ ਲੈ ਰਿਹਾ ਉਹ ਵੀ ਉਹਦਾ ਕੱਦ ਬੜਾ ਉੱਚਾ ਹੈ ਉਹਦੀ ਜਿਹੜੀ ਨਾਭ ਹੈ ਉਹਦੇ ਪੱਤੇ ਨੇ ਉੱਚੇ ਲੰਘ ਗਏ ਅਤੇ ਸੁਗੰਧੀ ਹੇਠਾਂ ਰਹਿ ਗਈ ਉਹ ਮਾਣ ਹੀ ਨਹੀਂ ਸਕਿਆ ਰਹਿ ਗਿਆ ਖਾਲੀ ਦਾ ਖਾਲੀ ਕਹਿੰਦੇ ਕਬੀਰ ਬਾਂਸ ਵਡਾਈ ਬੁੱਢਿਆ ਵਡਿਆਈ ਵਿੱਚ ਵੱਡੇਪਣ ਵਿੱਚ ਡੁੱਬਿਆ ਪਿਆ ਹੰਕਾਰ ਵਿੱਚ ਬਾਂਸ ਇਹ ਦੋ ਉਦਾਹਰਣਾਂ ਨੇ ਹੈ ਤੇ ਬੰਦਿਆਂ ਦੀ ਗੱਲ ਹੈ ਇਹ ਮਤ ਡੁੱਬੋ ਕੋਏ ਇਹੋ ਜੀ ਹੰਕਾਰੀ ਮਤ ਧਾਰਨ ਕਰਕੇ ਕੋਈ ਡੁੱਬ ਨਾ ਜਾਇਓ ਹੁਣ ਜਿਹੜੇ ਬੰਦੇ ਨੂੰ ਹੰਕਾਰ ਹੋਵੇ ਨਾ ਉਹ ਕਿਸੇ ਦੀ ਗੱਲ ਸੁਣਦਾ ਕਿੱਥੇ ਹੈ ਜਿਹਦਾ ਮਾਇਆ ਨਾਲ ਪਿਆਰ ਹੋਵੇ ਉਹ ਚੰਗੀ ਗੱਲ ਸੁਣਦਾ ਕਿੱਥੇ ਹੈ ਉਹਨੂੰ ਲੋੜ ਹੀ ਨਹੀਂ ਕਿਉਂਕਿ ਉਹਦੀਆਂ ਲੋੜਾਂ ਤੇ ਮਾਇਆ ਪੂਰੀਆਂ ਕਰ ਰਹੀ ਹੈ ਸਤਿਗੁਰੂ ਕਹਿ ਰਹੇ ਨੇ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ ਚੰਗੀ ਗੱਲ ਨੂੰ ਜਾਂ ਗੁਰੂ ਦੀ ਗੱਲ ਨੂੰ ਤੇ ਉਹ ਅਣਸੁਣੇ ਹੀ ਕਰ ਦਿੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਕਦੋਂ ਕੀ ਕਿਹਾ ਜਾਂ ਕਹਿ ਲਓ ਰੋਲ ਕਚੋਲੇ ਚ ਕੱਢ ਦਿੱਤੀ ਹੋਰ ਆਵਾਜ਼ਾਂ ਵਿੱਚ ਕੱਢ ਦਿੱਤੀ ਅਣਸੁਣੀ ਕਰ ਦਿੱਤੀ ਸੋ ਬੋਲਾ ਜਾਂ ਅੰਨਾ ਇਹ ਹੰਕਾਰੀ ਗੁਣ ਨੇ ਕਬੀਰ ਜੀ ਕਹਿੰਦੇ ਬਾਂਸ ਵਰਗਾ ਸੁਭਾਅ ਨਾ ਬਣਾ ਲਿਓ ਵੀ ਮੈਂ ਬਹੁਤ ਵੱਡਾ ਮੈਂ ਬਹੁਤ ਮਹਾਨ ਹੈ ਮੈਂ ਬੜਾ ਅਮੀਰ ਹੈ ਭੁੱਲ ਕੇ ਵੀ ਨਾ ਇਹ ਗਲਤੀ ਕਰ ਲਿਓ ਕਹਿੰਦੇ ਕਬੀਰ ਬਾਂਸ ਵਡਾਈ ਬੁੱਢਿਆ ਇਹ ਮਤ ਬੁੱਢ ਹੋ ਕੋਏ ਇਹ ਮਤ ਡੁੱਬੋ ਕੋਏ ਤੇ ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਚੰਦਨ ਦੇ ਨੇੜੇ ਬਸ ਕੇ ਵੀ ਬਾਂਸ ਸੁਗੰਧ ਹੀ ਨਹੀਂ ਲੈ ਸਕਦਾ ਬਾਂਸ ਦਾ ਜਿਹੜਾ ਤਣਾ ਤੁਸੀਂ ਵੇਖਿਆ ਨਾ ਬਾਕੀ ਰੁੱਖਾਂ ਦੇ ਮੁਕਾਬਲੇ ਉਹਦਾ ਤਣਾ ਕੁਝ ਵੱਖਰਾ ਹੈ ਤੁਸੀਂ ਆਮ ਲੱਕੜ ਨੂੰ ਕਿਸੇ ਰੁੱਖ ਦੀ ਲੱਕੜ ਨੂੰ ਪਾਣੀ ਵਿੱਚ ਡੁਬੋਗੇ ਨਾ ਉਹ ਕੁਛ ਨਾ ਕੁਛ ਪਾਣੀ ਆਪਣੇ ਵਿੱਚ ਸੋਖ ਲੈਂਦੀ ਹੈ ਗਿੱਲੀ ਹੋ ਜਾਂਦੀ ਹੈ ਪਰ ਬਾਂਸ ਜਿਹੜਾ ਇਹ ਵਾਟਰ ਪਰੂਫ ਹੀ ਹੁੰਦਾ ਇੱਕ ਤਰ੍ਹਾਂ ਦਾ ਇਹਦੇ ਉੱਪਰ ਪਰਤ ਇੰਨੀ ਸਖਤ ਹੈ ਬਾਹਰਲੀ ਚਮਕਦੀ ਪਰਤ ਅੰਦਰ ਪਾਣੀ ਨਹੀਂ ਲੰਘਦਾ ਇਹਦੇ ਸੁਭਾਅ ਖੁਸ਼ਕ ਹੈ ਕਠੋਰ ਹੈ ਸੋ ਇਸ ਕਰਕੇ ਉਹ ਸੁਗੰਧੀ ਨਹੀਂ ਲੈ ਪਾਉਂਦਾ ਉਹਦੇ ਤਣੇ ਵਿੱਚ ਸੁਗੰਧੀ ਦਾ ਅਸਰ ਨਹੀਂ ਹੁੰਦਾ ਨਾ ਉਹਦੀ ਉੱਚੀ ਚਲੇ ਗਈ ਤੇ ਰਹਿ ਗਿਆ ਖਾਲੀ ਦਾ ਖਾਲੀ ਚੰਦਨ ਬਣ ਹੀ ਨਹੀਂ ਸਕਿਆ ਪਰ ਹੁਣ ਜਿਹੜੇ ਚੰਦਨ ਬਣਦੇ ਨੇ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਕਰਦੇ ਨੇ ਕਹਿੰਦੇ ਬਾਵਨ ਸੁਗੰਧ ਸੰਬੰਧ ਪਾਉਣ ਗੌਣ ਕਰੈ ਲਾਗੈ ਜਾਹੀ ਜਾਹੀ ਦਰੁਮ ਜਿਹੜੇ ਜਿਹੜੇ ਰੁੱਖ ਨੂੰ ਟੱਚ ਕਰਦੀ ਆ ਹਵਾ ਚੰਦਨ ਸਮਾਨੀਐ ਉਹ ਚੰਦਨ ਵਰਗੇ ਹੀ ਹੋ ਜਾਂਦੇ ਨੇ ਉਹੀ ਸੁਗੰਧੀ ਉਹ ਦੇਣ ਲੱਗ ਪੈਂਦੇ ਨੇ ਜਿਹੜੀ ਬਾਵਨ ਚੰਦਨ ਦੇ ਰਿਹਾ ਹੈ ਤੇ ਆਖਰ ਵਿੱਚ ਤੈਸੇ ਗੁਰ ਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ ਐਸੇ ਤਰ੍ਹਾਂ ਜਿਹੜੇ ਸਿੱਖ ਗੁਰੂ ਦੇ ਪਿਆਰੇ ਗੁਰੂ ਦੇ ਨਾਲ ਸੰਜੋਗ ਬਣਾ ਕੇ ਤੇ ਆਤਮਕ ਤੌਰ ਤੇ ਜਾਗ ਪੈਂਦੇ ਨੇ ਜਾਗਣਾ ਕੀ ਹੈ ਗੁਰਮੁਖ ਸੌਣਾ ਅਗਿਆਨਤਾ ਹੈ ਜਿਹੜੀ ਬਾਹਰਲੀ ਸਰੀਰ ਨੂੰ ਨੀਂਦ ਆਉਂਦੀ ਹੈ ਨਾ ਆਪਾਂ ਨੂੰ ਇਹ ਅਗਿਆਨਤਾ ਭਰੀ ਨੀਂਦ ਹੈ ਲੱਛਣ ਨੇ ਇਹਦੇ ਸ਼ਾਇਦ ਮੈਂ ਬੇਨਤੀ ਕਰੀ ਹੈ ਸੁੱਤੇ ਬੰਦੇ ਨੂੰ ਕੋਈ ਗਿਆਨ ਨਹੀਂ ਗਿਆਨ ਮੈਂ ਕਿੱਥੇ ਪਿਆ ਘਰ ਹਾਂ ਬਾਹਰ ਹੈ ਕਿਤੇ ਕਿਹੜੇ ਦੇਸ਼ ਹੈ ਕਿਹੜੇ ਸ਼ਹਿਰ ਹੈ ਕਿਹੜੇ ਪਿੰਡ ਹੈ ਸੁੱਤੇ ਨੂੰ ਕੋਈ ਗਿਆਨ ਨਹੀਂ ਸੁਖੋਪਤ ਨੀਂਦ ਵਿੱਚ ਇਹ ਅਗਿਆਨਤਾ ਪੈਦਾ ਕਰ ਦਿੱਤੀ ਨੀਂਦ ਨੇ ਭੁਲਾ ਦਿੱਤਾ ਸਭ ਕੁਝ ਜਿੰਨਾ ਵੀ ਦੁਨੀਆਂ ਵਾਲਾ ਗਿਆਨ ਸੀ ਸਭ ਭੁੱਲ ਗਿਆ ਕਿਉਂਕਿ ਨੀਂਦ ਹੈ ਨੀਂਦ ਵਿੱਚ ਭੁੱਲ ਗਿਆ ਨੀਂਦ ਦੀ ਅਗਿਆਨਤਾ ਵਿੱਚ ਭੁੱਲ ਗਏ ਰਿਸ਼ਤੇ ਨਾਤੇ ਮੇਰੀ ਮਾਂ ਕੌਣ ਹੈ ਪਿਓ ਕੌਣ ਹੈ ਭੈਣ ਭਰਾ ਕੌਣ ਨੇ ਭੁੱਲ ਗਏ ਨਾ ਸਾਰੇ ਉਸ ਵੇਲੇ ਥੋੜਾ ਯਾਦ ਹੈ ਨੀਂਦ ਨੇ ਭੁਲਾ ਦਿੱਤਾ ਆਪਣਾ ਆਪ ਵੀ ਮੈਂ ਕੌਣ ਹਾਂ ਮੈਂ ਇਨਸਾਨ ਹਾਂ ਪਸ਼ੂ ਪੰਛੀ ਹੈ ਜਾਂ ਕੁਝ ਹੋਰ ਹਾਂ ਨੀਂਦ ਨੇ ਭੁਲਾ ਦਿੱਤਾ ਆਪਣਾ ਆਪ ਨਾਂ ਤੱਕ ਭੁੱਲ ਗਿਆ ਉਸ ਵੇਲੇ ਵੀ ਮੇਰਾ ਨਾਂ ਕੀ ਹੈ ਤੇ ਜਦੋਂ ਗੁਰਮੁਖ ਆਈ ਜਾਗ ਖੁੱਲੀ ਅੱਖ ਜਾਗਣ ਵਿੱਚ ਗਿਆਨ ਉਸੇ ਵੇਲੇ ਪ੍ਰਗਟ ਹੋ ਗਿਆ ਉਸੇ ਵੇਲੇ ਪਤਾ ਲੱਗ ਗਿਆ ਵੀ ਮੈਂ ਕਿੱਥੇ ਪਿਆ ਕਿਹੜੀ ਥਾਂ ਤੇ ਹਾਂ ਅੱਖ ਖੁੱਲਦਿਆਂ ਸਾਰ ਜਾਗਦਿਆਂ ਸਾਰ ਪਤਾ ਲੱਗ ਗਿਆ ਵੀ ਮੈਂ ਘਰ ਵਿੱਚ ਹਾਂ, ਬਾਹਰ ਹਾਂ, ਦਿਨ ਹੈ ਕਿ ਰਾਤ ਹੈ, ਮੇਰੇ ਮਾਂ ਬਾਪ ਕੌਣ ਨੇ, ਭੈਣ ਭਰਾ ਕੌਣ ਨੇ। ਦੇਰ ਤਾਂ ਨਹੀਂ ਨਾ ਲੱਗੀ, ਇੱਕ ਛਿਨ ਵਿੱਚ ਗਿਆਨ ਪ੍ਰਗਟ ਹੋ ਗਿਆ, ਆਪਣੇ ਆਪ ਦਾ ਵੀ ਪਤਾ ਲੱਗ ਗਿਆ, ਆਪਣਾ ਨਾਂ ਵੀ ਚੇਤੇ ਵਿੱਚ ਆ ਗਿਆ, ਸਭ ਕੁਛ ਚੇਤੇ ਵਿੱਚ ਆਇਆ। ਹੁਣ ਇੱਕ ਛਿਨ ਦੀ ਖੇਡ ਹੈ, ਵੀ ਕਹਿ ਲਈਏ ਇੱਕ ਸੈਕਿੰਡ ਪਹਿਲਾਂ ਸੁੱਤਾ ਸੀ, ਸਭ ਕੁਝ ਭੁੱਲਿਆ ਹੋਇਆ ਸੀ, ਅੱਖ ਖੁੱਲੀ, ਜਾਗ ਆਈ, ਇੱਕ ਸੈਕਿੰਡ ਵਿੱਚ ਸਾਰਾ ਗਿਆਨ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਆਤਮਕ ਤੌਰ ਤੇ ਇੱਕ ਅਗਿਆਨਤਾ ਦੀ ਨੀਂਦ ਹੈ, ਉਸ ਨੀਂਦ ਵਿੱਚ ਸਾਨੂੰ ਸਭ ਕੁਝ ਭੁੱਲਿਆ ਹੋਇਆ। ਹੁਣ ਕਿਵੇਂ ਭੁੱਲਿਆ ਹੋਇਆ? ਪਦਾਰਥ ਤੇ ਯਾਦ ਨੇ, ਪਰ ਇਹ ਭੁੱਲ ਗਿਆ ਵੀ ਮੈਂ ਕਿਸ ਥਾਂ ਤੇ ਹਾਂ, ਇਹ ਭੁੱਲ ਗਿਆ ਵੀ ਆਹ ਦੁਨੀਆ ਮੇਰਾ ਅਸਲੀ ਘਰ ਨਹੀਂ ਹੈ, ਮੇਰਾ ਅਸਲੀ ਘਰ ਕੋਈ ਹੋਰ ਹੈ, ਮੈਂ ਸੱਚਖੰਡ ਦਾ ਵਾਸੀ ਹਾਂ, ਮੈਂ ਵਾਹਿਗੁਰੂ ਦੀ ਅੰਸ ਹਾਂ। ਸੋ ਆਪਣੇ ਆਪ ਦੀ ਪਛਾਣ ਵੀ ਭੁੱਲ ਗਈ, ਆਪਣਿਆਂ ਦੀ ਪਛਾਣ ਵੀ ਭੁੱਲ ਗਈ, ਇਹ ਅਗਿਆਨਤਾ ਦੀ ਨੀਂਦ ਹੈ। ਤੇ ਜਦੋਂ ਸਤਿਗੁਰੂ ਜਗਾਉਂਦੇ ਨੇ, ਸਮਝਾਉਂਦੇ ਨੇ ਵੀ ਜਾਗੀ ਦਾ ਕਿਵੇਂ ਹੈ, ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ, ਆਵਾਜ਼ ਮਾਰ ਕੇ ਜਿਵੇਂ ਮਾਂ ਬਾਪ ਬੱਚੇ ਨੂੰ ਜਗਾਉਂਦਾ ਵੀ ਉੱਠ ਜਲਦੀ ਸਕੂਲ ਜਾਣਾ, ਇਸ ਤਰ੍ਹਾਂ ਸਤਿਗੁਰੂ ਜਗਾਉਂਦੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਾਹਾਂ ਗਾਫਿਲ ਸੋਇਆ, ਅਗਿਆਨਤਾ ਵਿੱਚ ਕਿੱਥੇ ਸੁੱਤਾ ਪਿਆ, ਜਾਗ ਲੈ ਐ ਮੇਰੇ ਮਨਾ, ਭੁਲੇਖੇ ਵਿੱਚ ਹੈ ਵੀ ਤੂੰ ਸਰੀਰ ਹੈ, ਤੂੰ ਸਰੀਰ ਨਹੀਂ, ਆਪਣੇ ਆਪ ਨੂੰ ਪਛਾਣ, ਤੂੰ ਸਰੀਰ ਨਹੀਂ। ਕਹਿੰਦੇ ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ, ਤੂੰ ਸਰੀਰ ਨਹੀਂ ਹੈ। ਇਹ ਗੁਰੂ ਸਾਹਿਬ ਗਿਆਨ ਵਿੱਚ ਜਗਾ ਰਹੇ ਨੇ। ਫਿਰ ਪੁੱਛੀਏ ਮਹਾਰਾਜ ਕੀ ਹਾਂ ਅਸੀਂ? ਗੁਰਦੇਵ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਮਨਾ ਤੂੰ ਜੋਤ ਸਰੂਪ ਹੈ, ਤੂੰ ਸਰੀਰ ਨਹੀਂ ਹੈ। ਜੋਤ ਕੀ ਹੁੰਦੀ ਹੈ? ਪ੍ਰਕਾਸ਼, ਲਾਈਟ, ਰੋਸ਼ਨੀ। ਕਹਿੰਦੇ ਤੂੰ ਰੋਸ਼ਨੀ ਵਰਗਾ ਪ੍ਰਕਾਸ਼ ਹੈ ਤੂੰ, ਉਹ ਰੱਬੀ ਪ੍ਰਕਾਸ਼ ਹੈ, ਨਾਲੇ ਆਮ ਪ੍ਰਕਾਸ਼ ਨਹੀਂ। ਬਸ ਆਪਣਾ ਮੂਲ ਪਹਿਚਾਣ ਲੈ। ਜਿਹੜੇ ਸੰਸਾਰ ਦੇ ਪਦਾਰਥ ਨੇ ਨਾ, ਤੱਤ ਨੇ, ਇਹ ਆਪਣੇ ਮੂਲ ਨੂੰ ਪਹਿਚਾਣਦੇ ਨੇ। ਜੀਵ ਜੰਤੂ ਵੀ ਮੂਲ ਨੂੰ ਪਹਿਚਾਣਦੇ ਨੇ। ਸ਼ੇਰ ਦੀ ਨੂੰ ਪਤਾ ਵੀ ਮੇਰੀ ਜਾਤੀ ਦੇ ਆ ਸ਼ੇਰ ਨੇ, ਇਹ ਮੇਰਾ ਭਾਈਚਾਰਾ ਹੈ, ਮੂਲ ਪਛਾਣ ਲਿਆ ਨਾ। ਕੁੱਤੇ ਨੂੰ ਪਤਾ ਵੀ ਆ ਕੁੱਤੇ ਬਾਕੀ ਜਿਹੜੇ ਹਨ ਇਹ ਮੇਰਾ ਭਾਈਚਾਰਾ ਹੈ। ਹਰ ਜੀਵ ਜੰਤੂ ਆਪਣੇ ਭਾਈਚਾਰੇ ਨੂੰ, ਯਾਨੀ ਕਿ ਆਪਣੇ ਆਪ ਨੂੰ ਪਛਾਣਦਾ ਵੀ ਇਹ ਮੇਰੀ ਬੰਦਗੀ ਹੈ, ਇਹਨਾਂ ਵਿੱਚ ਮੈਂ ਰਹਿਣਾ, ਇਹਨਾਂ ਵਾਂਗ ਰਹਿਣਾ। ਕੁਛ ਨਾ ਕੁਛ ਤੇ ਉਹਨਾਂ ਨੂੰ ਸੋਝੀ ਹੈ ਨਾ ਮੂਲ ਪਛਾਣਨ ਦੀ। ਤੱਤ ਵੀ ਮੂਲ ਪਛਾਣਦੇ ਨੇ, ਤੱਤ ਕੇਵਲ ਪਹਿਚਾਣਦੇ ਨਹੀਂ ਬਲਕਿ ਆਪਣੇ ਮੂਲ ਵੱਲ ਵਗਦੇ ਨੇ, ਵਹਿੰਦੇ ਨੇ। ਅੱਗ ਦਾ ਮੂਲ ਸੂਰਜ ਹੈ, ਜੇ ਸੂਰਜ ਨਾ ਹੋਵੇ, ਸਾਲ ਛੇ ਮਹੀਨੇ ਬਾਅਦ, ਦੋ ਸਾਲ ਬਾਅਦ ਇਹ ਸਾਰੀ ਧਰਤੀ ਫਰੀਜ ਹੋ ਜਾਊਗੀ, ਇਹ ਤੇ ਵਿਗਿਆਨ ਮੰਨਦਾ ਨਾ। ਅੱਗ ਦਾ ਮੂਲ ਸੂਰਜ ਹੈ, ਅੱਗ ਵਾਲੀਏ ਲਾਟਾਂ ਉੱਪਰ ਨੂੰ ਜਾਂਦੀਆਂ ਨੇ ਆਪਣੇ ਮੂਲ ਵੱਲ ਨੂੰ। ਪਾਣੀ ਦਾ ਮੂਲ ਸਮੁੰਦਰ ਹੈ, ਜਿੱਥੋਂ ਆ ਕੇ ਮੀਂਹ ਪੈਂਦਾ, ਮੌਨਸੂਨ ਵਗੈਰਾ ਸਿਸਟਮ। ਤੇ ਪਾਣੀ ਜਦੋਂ ਵੀ ਕਿਤੇ ਤਰਲ ਰੂਪ ਆਪਣਾ ਧਾਰਨ ਕਰਦਾ, ਭਾਵੇਂ ਗਲੇਸ਼ੀਅਰ ਪਿੰਗਲਦਾ ਹੋਵੇ, ਉਹਨੇ ਦੌੜ ਕੇ ਸਮੁੰਦਰ ਵੱਲ ਹੀ ਜਾਣਾ, ਮੂਲ ਪਹਿਚਾਣ ਰਿਹਾ, ਨਦੀਆਂ ਹੋ ਕੇ ਵਹਿ ਰਿਹਾ। ਸੋ ਤੱਤ ਵੀ ਆਪਣੇ ਮੂਲ ਨੂੰ ਪਹਿਚਾਣਦੇ ਨੇ ਤੇ ਆਪਣੇ ਮੂਲ ਵੱਲ ਜਾਂਦੇ ਨੇ, ਝੁਕਦੇ ਨੇ, ਪਹੁੰਚ ਕਰਦੇ ਨੇ, ਕੋਸ਼ਿਸ਼ ਕਰਦੇ ਨੇ। ਤੇ ਗੁਰੂ ਪਿਆਰਿਓ, ਮਾਫ ਕਰਨਾ, ਨਾ ਅਸੀਂ ਆਪਣਾ ਮੂਲ ਪਹਿਚਾਣੀਏ ਤੇ ਨਾ ਹੀ ਆਪਣੇ ਮੂਲ ਵੱਲ ਤੁਰਦੇ ਹਾਂ। ਜੇ ਮੂਲ ਪਹਿਚਾਣ ਲਿਆ, ਮਨ ਤੂੰ ਜੋਤ ਸਰੂਪ ਹੈ ਨਾ, ਉਸੇ ਦਿਨ ਆਪਣੇ ਮੂਲ ਵੱਲ ਤੁਰ ਪਵੇਗਾ ਇਹ ਜੀਵ, ਵਾਹਿਗੁਰੂ ਵੱਲ ਤੁਰ ਪਵੇਗਾ, ਸੁਰਤ ਉੱਧਰ ਜਾਵੇਗੀ। ਹਰ ਵੇਲੇ ਸੁਰਤ ਵਿੱਚ ਪਰਮਾਤਮਾ ਦਾ ਸਿਮਰਨ ਵੱਸ ਜਾਵੇਗਾ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਤੈਸੇ ਗੁਰ ਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ, ਇਹ ਅੰਮ੍ਰਿਤਮਈ ਜੋ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ, ਉਹਦੇ ਨਾਲ ਜੋਗ ਬਣਾ ਕੇ, ਸੰਬੰਧ ਬਣਾ ਕੇ, ਸੰਜੋਗ ਬਣਾ ਕੇ ਆਤਮਕ ਤੌਰ ਤੇ ਜਾਗ ਪੈਂਦੇ ਨੇ। ਸ਼ਬਦ ਪ੍ਰਸਾਦ ਮੋਖ ਪਦ ਪਰਵਾਨੀ ਹੈ, ਗੁਰੂ ਦੇ ਸ਼ਬਦ ਦੀ ਕਲਾ ਵਰਤਦੀ ਹੈ, ਸ਼ਬਦ ਦੀ ਕਿਰਪਾ ਹੁੰਦੀ ਹੈ, ਉਪਦੇਸ਼ ਰਾਹੀਂ ਜੀਵਨ ਤਬਦੀਲ ਹੁੰਦਾ ਤੇ ਮੋਖ ਪਦ, ਮੋਖ ਹੁੰਦਾ ਮੁਕਤੀ, ਮੁਕਤ ਪਦ। ਦਸਮ ਪਾਤਸ਼ਾਹ ਉੱਥੇ ਫਲ ਸ਼ਬਦ ਵਰਤਦੇ ਨੇ ਇਸੇ ਗੱਲ ਨੂੰ, ਜਦੋਂ ਕਹਿ ਰਹੇ ਨੇ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਤੇ ਆਏ ਹੈ ਸੰਤ। ਜਿਹੜੇ ਸੰਤ ਪੁਰਸ਼ ਬੰਦਗੀ ਵਾਲੇ ਲੋਕ ਵਾਹਿਗੁਰੂ ਜੀ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਧਿਆਉਂਦੇ ਹਨ, ਤੁਹਾਨੂੰ ਅੰਤ ਲਹੇਗੇ ਮੁਕਤ ਫਲ, ਪਾਵਹਿਗੇ ਭਗਵੰਤ। ਆਖਰ ਨੂੰ ਮੁਕਤੀ ਰੂਪੀ ਫਲ ਉਹਨਾਂ ਨੂੰ ਪਦਵੀ ਪ੍ਰਾਪਤ ਹੁੰਦੀ ਹੈ ਤੇ ਵਾਹਿਗੁਰੂ ਨੂੰ ਪ੍ਰਾਪਤ ਹੋ ਜਾਂਦੇ ਨੇ, ਭਾਵ ਮਿਲ ਜਾਂਦੇ ਨੇ ਵਾਹਿਗੁਰੂ ਨੂੰ। ਇਹ ਮਿਲਾਪ ਦੀਆਂ ਵੀ ਕੁਛ ਨਿਸ਼ਾਨੀਆਂ ਨੇ, ਕੋਸ਼ਿਸ਼ ਕਰਿਓ ਤੁਹਾਨੂੰ ਇਹ ਗੱਲ ਸਮਝ ਆਵੇਗੀ, ਮਿਲਾਪ ਦੀ ਤੁਸੀਂ ਪਹਿਚਾਣ ਸਕਦੇ ਹੋ ਕਿਹੜਾ ਬੰਦਾ ਮਿਲਿਆ ਰੱਬ ਨੂੰ, ਬੜੀ ਸੌਖੀ ਜੀ ਨਿਸ਼ਾਨੀ ਹੈ। ਦਸਮ ਪਾਤਸ਼ਾਹ ਨੇ ਇੱਕ ਦੋਹਰੇ ਦੇ ਵਿੱਚ ਇਹ ਨਿਸ਼ਾਨੀ ਸਾਡੇ ਸਾਹਮਣੇ ਰੱਖੀ ਹੈ, ਕਹਿੰਦੇ ਹਰ ਹਰ ਜਨ ਵਾਹਿਗੁਰੂ, ਵਾਹਿਗੁਰੂ ਦਾ ਜਨ ਜਾਣੀ ਕਿ ਵਾਹਿਗੁਰੂ ਦਾ ਪਿਆਰਾ, ਹਰ ਹਰ ਜਨ ਦੋਏ ਇੱਕ ਹੈ, ਦੋਨੇ ਇੱਕ ਹੀ ਹਨ, ਰੱਬ ਅਤੇ ਰੱਬ ਦਾ ਪਿਆਰਾ। ਬਿਬ ਵਿਚਾਰ ਕਛ ਨਾਹੀਂ, ਹੁਣ ਪਛਾਣ ਦੱਸੀ ਹੈ ਵੀ ਇਹ ਨਿਸ਼ਾਨੀ ਹੈ ਰੱਬ ਦੇ ਪਿਆਰਿਆਂ ਦੀ, ਉਹਨਾਂ ਦੇ ਵਿਚਾਰਾਂ ਵਿੱਚ ਅਤੇ ਵਾਹਿਗੁਰੂ ਦੇ ਵਿਚਾਰਾਂ ਵਿੱਚ ਭੋਰਾ ਵੀ ਬਿਥ ਨਹੀਂ ਹੈ, ਦੂਰੀ ਨਹੀਂ ਹੈ, ਡਿਸਟੈਂਸ ਨਹੀਂ, ਵਿਚਾਰ ਇੱਕ ਹੀ ਹਨ, ਇਹ ਨਿਸ਼ਾਨੀ ਹੈ। ਜਦੋਂ ਕਿਸੇ ਸੱਜਣ ਦੇ ਗੁਰਮੁਖ ਦੇ ਵਿਚਾਰ ਗੁਰੂ ਵਰਗੇ ਹੋ ਗਏ, ਉਹਦੀਆਂ ਗੱਲਾਂ ਵਿੱਚੋਂ ਉਹਦੇ ਸ਼ਬਦਾਂ ਵਿੱਚੋਂ ਮਹਿਸੂਸ ਹੋਵੇਗਾ ਵੀ ਇਹ ਤੇ ਰੱਬ ਦੀਆਂ ਗੱਲਾਂ ਕਰਦਾ ਹੈ, ਗੁਰੂ ਵਰਗਾ ਸੁਭਾਅ ਹੋ ਜਾਣਾ ਹੈ, ਵਿਚਾਰ ਹੋ ਜਾਣੇ ਨੇ, ਇਹ ਨਿਸ਼ਾਨੀ ਹੈ ਮਿਲਿਆ ਹੋਇਆ ਦੀ। ਬੇ ਵਿਚਾਰ ਕਛ ਨਾਹੀਂ, ਸਮਝਣ ਵਾਸਤੇ ਕਹਿ ਦਿਆਂ, ਜਿਹੜੇ ਵਿਚਾਰ ਗੁਰੂ ਨਾਨਕ ਦੇ ਘਰ ਦੇ ਹਨ, ਗੁਰੂ ਨਾਨਕ ਦੇਵ ਸਾਹਿਬ ਦੇ ਹਨ, ਗੁਰੂ ਅਰਜਨ ਦੇਵ ਸਾਹਿਬ ਦੇ ਹਨ, ਸਾਰੀਆਂ ਹੀ ਪਾਤਸ਼ਾਹੀਆਂ ਨੇ, ਯਾਦ ਰੱਖਣਾ ਉਹੀ ਵਿਚਾਰ ਭਗਤ ਕਬੀਰ ਦੇ ਨੇ, ਵੱਖਰੇ ਵਿਚਾਰ ਨਹੀਂ ਹਨ, ਗੁਰਬਾਣੀ ਇਹ ਸਿੱਧ ਕਰਦੀ ਹੈ ਗੱਲ ਨੂੰ। ਉਹੀ ਵਿਚਾਰ ਭਗਤ ਰਵਿਦਾਸ ਜੀ ਦੇ ਨੇ, ਉਹੀ ਵਿਚਾਰ ਰਾਮਾਨੰਦ ਜੀ, ਪਰਮਾਨੰਦ ਜੀ, ਪੀਪਾ, ਬੇਣੀ, ਨਾਮਦੇਵ, ਤਰਲੋਚਨ, ਧੰਨਾ, ਸੈਣ, ਸੋ ਇਸੇ ਤਰ੍ਹਾਂ ਗੁਰੂ ਪਿਆਰਿਓ ਫਰੀਦ ਜੀ ਤੇ ਸਧਨਾ ਜੀ, ਪੀਪਾ ਜੀ, ਸਾਰੇ ਭਗਤਾਂ ਦੇ ਵਿਚਾਰ ਗੁਰੂ ਨਾਲ ਮੇਲ ਖਾਂਦੇ ਨੇ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲ ਗਿਆ ਨਾ ਉਹਨਾਂ ਦੇ ਵਿਚਾਰਾਂ ਨੂੰ। ਲਿਖਤਾਂ ਤਾਂ ਆਪਣੀਆਂ ਹੋਰ ਵੀ ਕਵਿਤਾਵਾਂ ਲੈ ਕੇ ਚੁੱਕੀ ਫਿਰਦੇ ਸੀ, ਕਾਨੇ ਵਰਗੇ, ਛੱਜੂ ਵਰਗੇ, ਪਰਵਾਨ ਨਹੀਂ ਸੀ ਚੜ੍ਹੇ, ਕੌਣ ਪਰਵਾਨ ਚੜ੍ਹਿਆ, ਜਿਨ੍ਹਾਂ ਦੇ ਵਿਚਾਰ ਗੁਰੂ ਵਰਗੇ ਹੋ ਗਏ, ਜੀਵਨ ਗੁਰੂ ਵਰਗੇ ਹੋ ਗਏ। ਇੱਥੇ ਕਹਿੰਦੇ ਪਦ ਮੋਖ ਪਦ ਪਰਵਾਨੀ ਹੈ, ਮੋਖ ਪਦਵੀ ਦੇ ਤੱਕ ਜਾਂ ਮੁਕਤੀ ਦੀ ਪਦਵੀ ਤੱਕ ਉਹ ਪਰਵਾਨ ਚੜ੍ਹਦੇ ਨੇ ਜਿਨ੍ਹਾਂ ਦਾ ਸ਼ਬਦ ਵਿਚਾਰਧਾਰਾ ਮਿਲ ਜਾਂਦੀ ਹੈ। ਦਸਵੇਂ ਪਾਤਸ਼ਾਹ ਦਾ ਪੂਰਾ ਕਰ ਲਈਏ ਉਦੋਂ ਰਾਹ, ਕਹਿੰਦੇ ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਬਿਬ ਦਾ ਅਰਥ ਬਿਥ ਲੈਣਾ, ਮੈਂ ਫਿਰ ਯਾਦ ਕਰਵਾ ਦਿਆਂ, ਦੂਰੀ, ਉਹਨਾਂ ਦੇ ਵਿਚਾਰਾਂ ਵਿੱਚ ਕੋਈ ਵੀ ਦੂਰੀ ਨਹੀਂ, ਫਾਸਲਾ ਨਹੀਂ ਹੈ, ਇੱਕ ਹੀ ਵਿਚਾਰ ਹਨ, ਤੇ ਜਿਨ੍ਹਾਂ ਦੇ ਵਿਚਾਰ ਇੱਕ ਹੋ ਗਏ, ਕਰਮ ਇੱਕ ਹੋ ਗਏ, ਕਹਿੰਦੇ ਫਿਰ ਜਲ ਤੇ ਉਪਜਤ ਰੰਗ ਜਿਉਂ, ਜਲ ਹੀ ਬਿਖੈ ਸਮਾਹੇ, ਪਾਣੀ ਵਿੱਚੋਂ ਉੱਠੀ ਲਹਿਰ ਵਾਂਗ, ਮੁੜ ਕੇ ਲਹਿਰ ਪਾਣੀ ਵਿੱਚ ਸਮਾਉਂਦੀ ਹੈ, ਤੇ ਉਸੇ ਤਰ੍ਹਾਂ ਉਹ ਵਾਹਿਗੁਰੂ ਵਿੱਚ ਸਮਾ ਰਹੇ ਨੇ, ਲੀਨ ਹੋ ਰਹੇ ਨੇ। ਭਾਈ ਸਾਹਿਬ ਨੇ ਇਹਨਾਂ ਦ੍ਰਿਸ਼ਟਾਂਤਾਂ ਦੇ ਰਾਹੀਂ ਇਹ ਗੱਲ ਸਮਝਾਈ ਹੈ, ਮੈਂ ਇੱਕ ਵਾਰੀ ਯਾਦ ਕਰਵਾ ਦਿਆਂ, ਜੈਸੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ, ਜਨਮ ਭਇਓ ਤੇ ਸਕਲ ਸਿੱਧ ਜਾਨੀਐ, ਜੈ ਸਵਾਂਤ ਬੂੰਦ ਜੋਈ ਜੋਈ ਪਰਤ ਸਮੁੰਦਰ ਵਿਖੈ, ਸੀਪ ਕੈ ਸੰਜੋਗ ਮੁਕ ਤਹਾਲ ਬਖਾਨੀਐ, ਬਾਵਨ ਸੁਗੰਧ ਸਨ ਬੰਧ ਪਾਉਣ ਗੌਨ ਕਰੈ, ਲਾਗੇ ਜਾਹੀ ਜਾਹੀ ਦ੍ਰਮ ਚੰਦਨ ਸਮੈਨੀਏ ਤੈਸੇ ਗੁਰ ਸਿੱਖ ਸੰਗ ਜੋ ਜੋ ਜਾਗਤ ਅੰਮ੍ਰਿਤ ਜੋਗ। ਉਹਨਾਂ ਦੇ ਸੰਬੰਧ ਬਣੇ ਬਿਨਾਂ ਕਮਾਈ ਤੋਂ ਤਰ ਗਏ, ਜਿਹਦਾ ਸੰਬੰਧ ਗੁਰੂ ਨਾਲ ਬਣ ਗਿਆ ਅਤੇ ਸਮਝ ਲਓ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਤਰ ਜਾਣਾ ਹੈ। ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ ਸਮਤ ਬਖਸ਼ਿਸ਼ ਕਰਨ ਰਸਨਾ ਤੇ ਬਸਣ। ਆਓ ਗੁਰੂ ਪਿਆਰਿਓ, ਕੀਰਤਨੀ ਜਥਾ ਪਹੁੰਚ ਚੁੱਕਿਆ। ਸੋ ਕੀਰਤਨੀ ਜਥਾ ਪਿਛਲੇ ਪਾਸੇ ਆ ਜਾਣਾ ਉਹਨਾਂ ਨੇ, ਅਗਲਾ ਸਮਾਂ ਉਹਨਾਂ ਨੇ ਹਾਜ਼ਰੀਆਂ ਭਰਨੀਆਂ। ਮੈਨੂੰ ਥੋੜ੍ਹਾ ਜਿਹਾ ਹੁਕਮ ਕੀਤਾ ਸੀ ਗਿਆਨੀ ਜੀ ਉਹਨਾਂ ਨੇ ਵੀ ਦੋ ਚਾਰ ਮਿੰਟ ਔਰ ਪਹਿਲਾਂ ਥੋੜ੍ਹੀ ਜਿਹੀ ਸਮਾਪਤੀ ਕਰ ਦਿਓ, ਕਿਉਂਕਿ ਆਨੰਦ ਕਾਰਜ ਦਾ ਸਮਾਂ ਹੈ ਅੱਜ। ਅਸਲ ਵਿੱਚ ਕਥਾ ਦੇ ਸਮੇਂ ਦੀ ਤਬਦੀਲੀ ਵੀ ਇਸੇ ਕਰਕੇ ਹੈ। ਸੋ ਆਓ, ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਗੁਰਮੁਖ ਪਿਆਰੇ ਪਹੁੰਚ ਗਏ, ਕੀਰਤਨ ਉਹਨਾਂ ਦੇ ਪਾਸੋਂ ਸਰਵਣ ਕਰੀਏ। ਭੁੱਲਾਂ ਝੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਸਰਬ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਤਕਾਰ ਜੋ ਸੰਤ ਗਿਆਨੀ ਮਹਿੰਦਰ ਸਿੰਘ ਜੀ ਪੜੀ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾਈ ਹੈ, ਸੰਗਤਾਂ ਵੱਲੋਂ ਬਹੁਤ ਬਹੁਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜੱਥਾ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਹੁਣ ਆਨੰਦ ਕਾਰਜ ਮੇਨ ਹਾਲ ਵਿੱਚ ਆਰੰਭ ਹੋਣ ਲੱਗੇ ਹਨ। ਸੋ ਸੰਗਤ ਜਿਹੜੀ ਬਾਹਰੋਂ ਆਈ, ਉਹਨੂੰ ਬੇਨਤੀ ਹੈ, ਉੱਤੇ ਗੈਲਰੀ ਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਸਾਹਿਬ ਜੀ ਦਾ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਮੇਨ ਹਾਲ ਦੇ ਵਿੱਚ ਜਿਹੜੇ ਹਨ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸਹਿ ਸਾਖੀ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਚਾਹੋ ਸੱਜਣ ਮੈਂਡਿਆ ਡੇਈਂ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸੋ ਕਾਹੋ ਟਲ ਗੁਰ ਸੇਵੀਆ ਅਹਿਨ ਇਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਆ, ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਆਓ ਬੜੇ ਪਿਆਰ ਨਾਲ ਪੱਲੇ ਦਾ ਸ਼ਬਦ ਸਰਵਣ ਕਰੀਏ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੁਭਾਗ ਪਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਕਰਨੀਆਂ ਨੇ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਵਾਹਿਗੁਰੂ ਸਾਹਿਬ ਜੀ।

ਪਰ ਬਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪਰ ਬਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ।

ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ।

ਆਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ

ਸੋ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਹੀ ਮਹਾਰਾਜ ਰਹਿੰਦੇ ਕਾਰਜ ਆਪ ਜੀ ਦੇ ਰਾਸ ਕਰਨ। ਆਓ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨਾਲ ਜੁੜਨਾ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੀ ਤੁਮਰਾ, ਉੱਚੇ ਤੇ ਉੱਚਾ ਪਗ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਧਿਆਈਐ, ਜਿਸ ਡਿੱਠਾ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬ੍ਰਿਤ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀ ਦੀ ਹਾਜ਼ੂਰੀ ਅੰਦਰ ਸ਼ੁਭ ਆਨੰਦ ਕਾ ਲੜਕਾ ਭਾਈ ਮਨਜੋਤ ਸਿੰਘ ਢਿੱਲੋਂ, ਪਿਤਾ ਸਰਦਾਰ ਗੁਰਮੀਤ ਸਿੰਘ ਢਿੱਲੋਂ ਅਤੇ ਮਾਤਾ ਸਿਮਰਜੀਤ ਕੌਰ ਢਿੱਲੋਂ, ਲੜਕੀ ਬੀਬਾ ਸੁਖਪ੍ਰੀਤ ਕੌਰ ਤੂਰ, ਸਪੁੱਤਰੀ ਸਰਦਾਰ ਮੱਖਣ ਸਿੰਘ ਤੂਰ ਅਤੇ ਮਾਤਾ ਰਵਿੰਦਰ ਕੌਰ ਤੂਰ, ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਹਨ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਅੰਗ ਸੰਗ ਹੋ ਕੇ ਸੇਵਕਾਂ ਦੀ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ। ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ ਜੀ। ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ। ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ। ਆਪ ਜੀ ਦੇ ਹਜ਼ੂਰ 6 ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਰਤਾਰਥ ਕਰੋ। ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਮ ਦੇ, ਕੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਛਿਆ ਕਰਹੀ, ਸੋ ਹਮਰੀ ਰਛਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਮੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੈ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ,

ਸਭਨਾ ਦੀ ਅਰਦਾਸ ਏ ਸੁਣ ਪ੍ਰਭੂ ਪਿਆਰੇ, ਸਭਨਾ ਦੀ ਅਰਦਾਸ ਏ ਸੁਣ ਪ੍ਰਭੂ ਪਿਆਰੇ।

ਸੱਸ ਸਹੁਰੇ ਮਾਂ ਬਾਪ ਨੂੰ ਇੱਕ ਰੂਪ ਪਛਾਨਣਾ, ਸੱਸ ਸਹੁਰੇ ਮਾਂ ਬਾਪ ਨੂੰ ਇੱਕ ਰੂਪ ਪਛਾਨਣਾ, ਇੱਕ ਜੋਤ ਦੋ ਮੂਰਤੀ ਮਿਲ ਖੁਸ਼ੀਆਂ।

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉਤੋਂ ਸਤਿਕਾਰ ਬਾਨੇ ਜਾਵਾਂ ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੇਣ ਸਵਾਈਆਂ ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ ਗੁਰੂ ਮਹਾਰਾਜ ਕਿਰਪਾ ਕਰੇ ਬੱਚਿਆਂ ਨੂੰ ਆਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਜੀ ਸੋ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਾਉਣਗੇ ਜੀ ਸਰਵਣ ਕਰੀਏ ਭੁੱਲ ਚੁੱਕ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਉਸ ਤੋਂ ਬਾਅਦ ਵਿਆਹ ਦੇ ਸਮਾਗਮਾਂ ਦੀ ਸਾਰੀ ਸਮਾਪਤੀ ਹੈ ਜੋ ਸ਼ਗਨ ਹੈ ਤੁਸੀਂ ਬਾਹਰ ਟੈਂਟ ਵਿੱਚ ਪਾਉਣਾ ਉੱਥੇ ਹੀ ਲੰਗਰ ਛਕਣਾ ਹੈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਦੂਸਰੀ ਬੇਨਤੀ ਹੈ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ ਆਪਾਂ ਗੱਲਾਂ ਨਹੀਂ ਕਰਨੀਆਂ ਨਾ ਗੁਰੂ ਸਾਹਿਬ ਵੱਲ ਪਿੱਠ ਕਰਨੀ ਹੈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੁਣ ਸਮਾਂ ਢਾਡੀ ਵਾਰਾਂ ਦਾ ਹੈ ਆਓ ਬੜੇ ਪਿਆਰ ਦੇ ਨਾਲ ਹੁਣ ਢਾਡੀ ਵਾਰਾਂ ਵੀ ਨਾਲ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

0: ਅੱਜ ਦੀ ਜਨਮ ਸਫਲਾ ਪ੍ਰਾਣੀ ਦਾ
1: ਭਾਗਣ ਵਾਲੇ ਮਿਲੇ ਸਤ ਸੰਗ ਦੀ ਕੜੀ
0: ਅੱਜ ਦੀ ਜਨਮ ਸਫਲਾ ਪ੍ਰਾਣੀ ਦਾ
1: ਭਾਗਣ ਵਾਲੇ ਮਿਲੇ ਸਤ ਸੰਗ ਦੀ ਕੜੀ
0: ਸੱਚ ਹੈ ਬਚਨ ਇਹ ਗੁਰਾਂ ਦੀ ਬਾਣੀ ਦਾ ਸੱਚ ਹੈ ਬਚਨ ਇਹ

0: ਦੀ ਮਾਰ ਮੂਲ ਆਪਣਾ ਪਛਾਣੀ ਦਾ ਝਾਤੀ ਮਾਰ ਮੂਲ ਆਪਣਾ ਪਛਾਣੀ ਦਾ
1: ਭਾਗਾਂ ਨਾਲ ਮੇਰੇ ਸਤ ਸੰਗ ਦੀ ਕੜੀ
0: ਕਰਦੀ ਜਨਮ ਸਫਲਾ ਪੁਰਾਣੀ ਦਾ ਭਾਗਾਂ ਨਾਲ ਮੇਰੇ

ਸਤ ਸੰਗਤ ਬੰਦਿਆ ਤੇ ਪੜਿਆ ਕਰ ਗੁਰਬਾਣੀ, ਕਰਿਆ ਕਰ ਸਤ ਸੰਗਤ ਬੰਦਿਆ ਤੇ ਪੜਿਆ ਕਰ ਗੁਰਬਾਣੀ। ਹੀਰਾ ਰਤਨਾ ਅਮੋਲਕ ਤੇਰਾ ਇਹ ਰਤਨਾ ਦੀ ਖਾਣੀ। ਇੱਕ ਦਿਨ ਖਾਲੀ ਹੋਜੂ ਪਿੰਜਰਾ ਤੇ ਉੱਡਜੂ ਭੌਰ ਪੁਰਾਣੀ, ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦਗਾਨੀ। ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ, ਭਾਗਾਂ ਨਾਲ ਗੁਰੂ ਘਰੇ ਆਉਣੇ ਆ ਤੇ ਫਤਿਹ ਜ਼ਰੂਰ ਬੁਲਾਇਆ ਕਰੋ। ਚਾਹੇ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਚਾਹੇ ਲੰਗਰ ਵਿੱਚ ਸੇਵਾ ਕਰ ਰਹੇ ਹਾਂ ਜਾਂ ਲੰਗਰ ਪਾਣੀ ਛੱਕ ਰਹੇ, ਜਿੱਥੇ ਜਿੱਥੇ ਵੀ ਆਵਾਜ਼ ਜਾਂਦੀ ਹੈ ਉੱਥੇ ਫਤਿਹ ਦੀ ਸਾਂਝ ਜ਼ਰੂਰ ਪ੍ਰਾਪਤ ਕਰਿਆ ਕਰੋ, ਕਿਉਂਕਿ ਗੁਰੂ ਘਰ ਆਉਣ ਦੀ ਮਰਯਾਦਾ ਇਹ। ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ, ਕਿਉਂਕਿ ਅਸੀਂ ਉਹਦੇ ਬੱਚੇ ਹਾਂ, ਉਹ ਸਾਡਾ ਪਿਤਾ ਅਕਾਲ ਪੁਰਖ ਨਿਰੰਕਾਰ ਹੈ। ਤੂੰ ਮਾਤ ਪਿਤਾ ਹਾਂ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੁਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤਮਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕਰੋ। ਇਹ ਸਾਰਾ ਜੋਦੜੀ ਦਾ ਸ਼ਬਦ ਆ ਅਸੀਂ ਜਿਹੜਾ ਪਹਿਲਾਂ ਅਰਦਾਸ ਤੋਂ ਪਹਿਲਾਂ ਪੜ੍ਹਦੇ। ਅਰਦਾਸ ਪ੍ਰਥਮ ਭਗਵਤੀ ਤੋਂ ਆਰੰਭ ਹੁੰਦੀ ਹੈ, ਇਹ ਤਰਲੇ ਦਾ ਇਹ ਜੋਦੜੀ ਦਾ ਸ਼ਬਦ ਮਹਾਰਾਜ ਮੂਹਰੇ ਆ ਕੇ ਪੜ੍ਹਦੇ ਹਾਂ। ਸੱਚੇ ਪਾਤਸ਼ਾਹ ਤੁਸੀਂ ਸਾਡੇ ਮਾਤਾ ਪਿਤਾ, ਅਸੀਂ ਬੱਚੇ ਹਾਂ, ਤੇਰੀ ਕਿਰਪਾ ਨਾ ਸੌਖਾ, ਤੁਮਰੀ ਕਿਰਪਾ ਮੈਂ ਸੁੱਖ ਹਨੇਰੇ, ਸੁੱਖ ਤੇਰਾ ਦਿੱਤਾ ਲਈ ਹੈ। ਜਦੋਂ ਬੰਦਾ ਇਹ ਗੱਲ ਸਮਝ ਗਿਆ ਨਾ ਵੀ ਜਿਹੜੇ ਮੈਂ ਸੁੱਖ ਮਾਣ ਰਿਹਾ ਉਹਦੀ ਕਿਰਪਾ ਨਾ ਮਾਣ ਰਿਹਾ, ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਮਿਹਰ ਦੇ ਨਾਲ ਖੁਸ਼ੀਆਂ ਨਾਲ ਝੋਲੀਆਂ ਭਰਦੀਆਂ, ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ, ਤੇਰੇ ਅੰਤ ਦਾ ਕੋਈ ਪਾਰਾਵਾਰ ਨਹੀਂ, ਤੂੰ ਉੱਚਾ ਏ, ਉਤੋਂ ਭਗਵੰਤ ਆ, ਭਗਵਾਨ ਆ, ਪਰਮੇਸ਼ਰ ਹੈ, ਤੇਰੇ ਚਰਨਾਂ ਕਮਲਾਂ ਵਿੱਚ ਰਜੋਈਆਂ ਕਰਨ ਵਾਸਤੇ ਪਹੁੰਚਦੇ ਹਾਂ, ਤੇਰੇ ਆਗਿਆਕਾਰ ਬਣੇ ਰਹੀਏ, ਇਹ ਕਿਰਪਾ ਕਰ ਦਿਓ ਸਾਡੇ ਤੇ। ਸੱਚੇ ਪਾਤਸ਼ਾਹ ਜੀ ਉਹ ਤੇਰੇ ਨਾਮ ਤੋਂ, ਤੁਹਾਨੂੰ ਤੁਹਾਡੀ ਬੰਦਗੀ ਤੋਂ, ਤੁਹਾਡੇ ਚਰਨਾਂ ਤੋਂ ਸਦ ਬਲਹਾਰ ਜਾਈਏ, ਬਾਰ ਨੇ ਬਲਹਾਰ ਨੇ ਲੱਖ ਬਰੀਆਂ। ਅਕਾਲ ਪੁਰਖ ਨਿਰੰਕਾਰ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਨਿਤ ਨਿਤ ਰੋਜ਼ ਹਰ ਰੋਜ਼ ਥੋੜ੍ਹਾ ਥੋੜ੍ਹਾ ਸਮਾਂ ਵਧਾਈ ਚੱਲਿਆ ਕਰੋ। ਜੇ ਅੱਜ 5 ਮਿੰਟ ਬੈਠੇ ਹਾਂ, ਕੱਲ੍ਹ ਨੂੰ 7 ਮਿੰਟ ਬੈਠੀਏ ਗੁਰੂ ਦੀ ਗੋਦ 'ਚ, 10 ਮਿੰਟ, 15 ਮਿੰਟ, 20 ਮਿੰਟ, ਘੱਟੋ ਘੱਟ ਬਾਹਲਾ ਨਹੀਂ ਤਾਂ 1 ਘੰਟੇ ਤੱਕ ਤਾਂ ਅਵਸਥਾ ਜਾਣੀ ਚਾਹੀਦੀ ਸਾਡੀ। 1 ਘੰਟੇ ਹੈ ਤਾਂ 2.5 ਘੰਟੇ ਕੱਢਣੇ ਚਾਹੀਦੇ ਹੈ, ਕੱਢਣੇ ਵੀ ਕਾਹਦੇ, ਇਹ ਕਿਹੜਾ ਸਮਾਂ ਸਾਡਾ ਗੁਰੂ ਦਾ। ਕਿਸੇ ਰਿਸ਼ਤੇਦਾਰ ਕੋਲੇ ਜਾਈਏ ਤਾਂ ਆਪਾਂ ਕਹਿ ਸਕਦੇ ਹਾਂ ਅਸੀਂ ਤੁਹਾਡੇ ਲਈ ਸਮਾਂ ਕੱਢਿਆ, ਤੇ ਕਈ ਵੀਰੇ ਮੇਰੇ ਵਰਗਾ ਇਹ ਵੀ ਕਹਿੰਦਾ ਵੀ ਗੁਰੂ ਘਰ ਵਾਸਤੇ ਵੀ ਸਮਾਂ ਕੱਢ ਲਈਏ। ਸਮਾਂ ਸਫਲ ਕਰਨ ਆਉਣੇ ਇੱਥੇ, ਕੱਢਣ ਨਹੀਂ ਆਉਂਦੇ, ਕਿਉਂਕਿ ਸਮਾਂ ਤਾਂ ਉਹਦਾ ਹੀ ਦਿੱਤਾ ਹੋਇਆ, ਸਾਡਾ ਤਾਂ ਸਮਾਂ ਹੀ ਨਹੀਂ, ਮਾਲਕ ਨੇ ਸਮਾਂ ਦਿੱਤਾ, ਉਹਨੇ ਕੀ ਪਤਾ ਕਦੋਂ ਸਮਾਂ ਖਤਮ ਕਰ ਦੇਣਾ ਸਾਡਾ। ਕਿਸੇ ਰਿਸ਼ਤੇਦਾਰ ਦੇ ਜਾਈਏ, ਆਂਢ ਗੁਆਂਢ ਜਾਈਏ, ਉੱਥੇ ਕਹਿ ਸਕਦੇ ਵੀ ਅਸੀਂ ਟਾਈਮ ਕੱਢ ਕੇ ਆਏ ਹਾਂ, ਤੁਸੀਂ ਆਉਂਦੇ ਹੀ ਨਹੀਂ, ਉੱਥੇ ਕਹਿ ਸਕਦੇ ਹਾਂ। ਤੇ ਜਿਹੜੇ ਗੁਰੂ ਘਰ ਆਉਣੇ ਆ ਉਦੋਂ ਨਹੀਂ ਕਹਿ ਸਕਦੇ ਬਾਬਾ ਅਸੀਂ ਟਾਈਮ ਕੱਢ ਕੇ ਆਏ ਤੇਰੇ ਕੋਲੇ, ਤਾਂ ਟਾਈਮ ਉਹਦਾ ਹੀ ਹੈ, ਸਮਾਂ ਉਹਦਾ, ਸਰੀਰ ਉਹਦਾ, ਤੰਦਰੁਸਤੀ ਉਹਦੀ, ਅਸਵਾਸ ਉਹਦੇ। ਬੰਦਾ ਤਾਂ ਐਵੇਂ ਹੀ ਰਜਿਸਟਰੀਆਂ ਚੁੱਕੀ ਫਿਰਦਾ ਵੀ ਮੇਰੇ ਨੰਬਰ ਬੋਲਦੇ ਆ ਪੈਲੀ ਦੇ, ਤੇ ਇਹਦੀ ਰਜਿਸਟਰੀ ਤਾਂ ਇਹਦੇ ਸਵਾਸਾਂ ਤੇ ਵੀ ਹੈਣੀ, ਇਹਦਾ ਵੀ ਮਾਲਕ ਨਹੀਂ ਹੈ ਬੰਦਾ, ਇਹ ਸਵਾਸਾਂ ਦਾ ਵੀ ਜਿਹੜੇ ਅੰਦਰ ਚੱਲਦੇ ਆ, ਮਾਲਕ ਗੁਰੂ ਹੀ ਆ ਸਭ ਕਾਸ਼ ਕਾਸੇ ਦਾ, ਉਹਦਾ ਸ਼ੁਕਰਾਨਾ ਕਰਨ ਆਈਏ। ਪ੍ਰੇਮ ਬਣ ਜਾਵੇ, ਰੰਗ ਲੱਗ ਜਾਵੇ ਸਾਨੂੰ ਜ਼ਿੰਦਗੀ ਦਾ, ਕੰਮ ਕਾਰ ਧੰਦੇ ਕਰਨੇ ਆ, ਅਸੀਂ ਕਿਰਤੀ ਹਾਂ, ਪਰਿਵਾਰ ਪਾਲਣੇ ਆ, ਸਾਨੂੰ ਛੋਟਾਂ ਨੇ ਗੱਲਾਂ ਦੀਆਂ, ਪਰ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਨਹੀਂ ਕੱਢ ਸਕਦੇ, ਤਾਂ 1 ਘੰਟੇ ਦਾ ਸਮਾਂ ਹਰ ਰੋਜ਼ ਰੱਖ ਲਈਏ ਗੁਰੂ ਦੇ ਚਰਨਾਂ 'ਚ, ਹਰ ਰੋਜ਼ ਦਾ, ਅਤੇ ਇਹ ਸਮਾਂ ਸਾਡਾ ਸਫਲਾ ਹੋਣਾ ਗੁਰੂ ਕੋਲੇ ਬੈਠਿਆਂ ਦਾ।
ਹੋਰ ਆਪਾਂ ਕਹਿ ਨਹੀਂ ਸਕਦੇ ਵੀ ਸਾਡਾ ਹੋਰ ਪਾਸੇ ਸਮਾਂ ਸਫਲਾ ਨਹੀਂ, ਇੱਥੇ ਸਫਲਾ, ਇੱਥੇ ਸਵਾਸ ਸਫਲੇ ਹੈ, ਇੱਥੇ ਜੀਵਨ ਸਫਲਾ, ਇੱਥੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਰੋਮ ਰੋਮ ਤੱਕ ਸਫਲੇ ਹੋ ਜਾਂਦੇ ਹਾਂ। ਇੱਥੇ ਆਇਆ ਸਮਤ ਮਿਲਦੀ ਹੈ, ਤਿੱਥੇ ਇਹ ਘੜੀ ਹੈ ਸੁਰਤ ਮਤ ਮਨ ਬੁੱਧ, ਇੱਥੇ ਸੁਰਤੀ ਘੜੀ ਜਾਂਦੀ ਸਾਡੀ, ਇੱਥੇ ਬੁੱਧ ਆਉਂਦੀ ਸਾਨੂੰ ਆ ਕੇ ਘੜੀ ਹੈ ਸ਼ਬਦ ਸੱਚੀ ਟਕਸਾਲ। ਬਹੁਤ ਮੇਰੀ ਪੜ੍ਹ ਲਿਆ ਆਪਾਂ ਬਾਣੀ ਨੂੰ ਤਾਂ, ਪਰ ਜਦੋਂ ਉਹਦਾ ਅਰਥ ਸਮਝਾਂਗੇ, ਇੱਕ ਪੰਕਤੀ ਦਾ ਇੱਕ ਸ਼ਬਦ ਦਾ ਵੀ ਸਮਝ ਲਿਆ, ਤੇ ਮਨ ਲੱਗਣਾ ਸ਼ੁਰੂ ਹੋਜੂ ਬਾਬੇ ਨਾਲ, ਰੰਗ ਚੜ੍ਹਨਾ ਸ਼ੁਰੂ ਹੋਜੂ ਸੰਗਤ ਦਾ, ਗੁਰੂ ਦੀ ਬਾਣੀ ਦਾ। ਜਦੋਂ ਅਸੀਂ ਸਮਝ ਲਿਆ ਸ਼ਬਦ ਨੂੰ, ਤੇ ਆਓ ਜਿਨ੍ਹਾਂ ਨੇ ਸਮਝਿਆ ਉਹਨਾਂ ਯੋਧਿਆਂ ਦੀ ਗੱਲ ਕਰੀਏ, ਉਹਨਾਂ ਜਰਨੈਲਾਂ ਦੀ ਗੱਲ ਕਰੀਏ। 25 ਸਾਲ ਦੀ ਉਮਰ, ਬੰਦਾ ਕਹਿੰਦਾ ਜਵਾਨੀ ਦੀ ਉਮਰ ਆ ਹੱਸਣ ਖੇਡਣ ਦੀ, ਤੇ ਭਾਈ ਤਾਰੂ ਸਿੰਘ 25 ਸਾਲ ਦੀ ਉਮਰ ਚ ਸ਼ਹੀਦ ਹੋ ਗਏ। ਇਹ ਜਿਹੜੇ ਸੂਰਮਿਆਂ ਦਾ ਇਤਿਹਾਸ ਸੁਣਨੇ ਆ ਤੇ ਆਪਾਂ ਹੱਥ ਕੱਢ ਕੇ ਕਹਿੰਦੇ ਵੀ ਸਾਡੇ ਆ, ਉਹ ਤਾਂ ਹੈ ਹੀ ਸਾਡੇ, ਪਰ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਕੀ ਲਈ ਦੇਖਣਾ? ਇਹ ਆ ਮਾਣ ਆ ਸਾਨੂੰ ਸਾਡੇ ਸੂਰਮਿਆਂ ਤੇ, ਮਾਣ ਆ ਸਿੱਖੀ ਤੇ, ਮਾਣ ਆ ਗੁਰੂ ਦੇ ਚਰਨਾਂ ਤੇ, ਮਾਣ ਆ ਸਖ ਬਲਵਾੜੀ ਤੇ। ਕਿਉਂ ਨਾ ਕਰੀਏ ਮਾਣ, ਕੁਰਬਾਨੀਆਂ ਕੀਤੀਆਂ ਹੋਈਆਂ। ਤੇ ਪਰ ਮਹਾਰਾਜ ਕਹਿੰਦੇ ਇੰਨਾ ਕੁ ਵੀ ਸਮਝ ਲਾ, ਤੂੰ ਕੀ ਕੀਤਾ ਇਹ ਵੀ ਸੋਚ ਲਾ ਮਾੜਾ ਜਿਹਾ, ਤੂੰ ਕਿੰਨਾ ਕੁ ਖੱਟ ਕਮਾ ਲਿਆ, ਕਿੰਨਾ ਕੁ ਭਲੇ ਕਰਤੇ, ਕਿੰਨਾ ਕੁ ਪਰਪਕਾਰੀ ਬਣਿਆ, ਕਿੰਨਾ ਕੁ ਚੰਗਾ ਬੋਲਿਆ, ਕਿੰਨਾ ਕੁ ਕਿਸੇ ਡਿੱਗੇ ਨੂੰ ਹੈੱਕ ਨਾਲ ਲਾਇਆ, ਕਿੰਨੇ ਕੁ ਦੀ ਭਲਾਈ ਕਰਤੀ ਤੂੰ। ਮਹਾਰਾਜ ਕਹਿੰਦੇ ਦੇਖ ਆਪਦੇ ਅੰਦਰ, ਝਾਤੀ ਮਾਰ ਕੇ ਦੇਖ ਕਦੇ, ਕਿਉਂਕਿ ਜ਼ਿੰਦਗੀ ਤਾਂ ਕੱਟ ਕੇ ਜਾਨਵਰਾਂ ਨੇ, ਪਸ਼ੂਆਂ ਪੰਛੀਆਂ ਨੇ ਚਲਾ ਜਾਣਾ, ਜ਼ਿੰਦਗੀ ਕੱਟਣੀ ਹੋਰ ਹੁੰਦੀ ਤੇ ਜ਼ਿੰਦਗੀ ਗੁਜ਼ਾਰਨੀ ਹੋਰ ਹੁੰਦੀ ਹੈ। ਜ਼ਿੰਦਗੀ ਉਹੀ ਹੈ, ਇਹਦੇ ਅਰਥ ਦੋ ਹੈ, ਇੱਕ ਕੱਟ ਕੇ ਚਲੇ ਜਾਣਾ ਵੀ ਚਲੋ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਤੇ ਇੱਕ ਕੱਟ ਕੇ ਜ਼ਿੰਦਗੀ ਜਾਂਦੇ, ਇੱਕ ਜਿਉਂ ਕੇ ਜਾਂਦੇ। ਜ਼ਿੰਦਗੀ ਜਿਹੜੇ ਜਿਉਂ ਕੇ ਜਾਂਦੇ, ਆਪਾਂ ਉਹਨਾਂ ਦੀਆਂ ਵਾਰਤਾਂ ਸੁਣਦੇ ਸੁਣਾਉਂਦੇ ਹਾਂ, ਉਹਨਾਂ ਦੇ ਜੀਵਨ ਤੋਂ ਸੇਧ ਲੈਂਦੇ ਜਿਹੜੇ ਜਿਉਂ ਕੇ ਜਾਂਦੇ ਹੈ। ਭਾਈ ਤਾਰੂ ਸਿੰਘ ਮਹਾਨ ਵਿਦਵਾਨਾਂ ਦੀ ਸ਼੍ਰੇਣੀ ਦੇ ਵਿੱਚ, ਉਹ ਤੇ ਹਰ ਵੇਲੇ ਸਿਮਰਨ ਕਰਨ ਵਾਲਾ, ਹਰ ਵੇਲੇ ਗੁਰਬਾਣੀ ਪੜ੍ਹਨ ਵਾਲਾ, ਤੇ ਗੁੜਤੀ ਮਿਲੀ ਹੈ ਘਰੋਂ ਹੀ, ਸਰਦਾਰ ਜੋਧ ਸਿੰਘ ਹੁਣਾਂ ਕੋਲੋਂ, ਪਿਤਾ ਜੀ ਕੋਲੋਂ। ਜਦੋਂ ਘਰ ਦੇ ਵਿੱਚ ਸਿੱਖੀ ਹੋਵੇ ਤੇ ਬੱਚੇ ਵੀ ਸਿੱਖੀ ਨਾਲ ਜੁੜ ਜਾਂਦੇ ਆ, ਉਦੋਂ ਬੱਚਿਆਂ ਤੇ ਵੀ ਕਿਰਪਾ ਹੋ ਜਾਂਦੀ। ਬੱਚਿਆਂ ਨੂੰ ਤਦੇ ਗੁਰੂ ਘਰ ਲੈ ਕੇ ਆਉਣੇ ਆ ਵੀ ਇਹਨਾਂ ਨੂੰ ਪਤਾ ਲੱਗੇ, ਪਹਿਲਾਂ ਸਾਡੇ ਮਾਂ ਬਾਪ ਸਾਨੂੰ ਲੈ ਕੇ ਆਉਂਦੇ ਰਹੇ, ਹੁਣ ਅਸੀਂ ਲੈ ਕੇ ਆਉਣੇ ਆ ਬੱਚਿਆਂ ਨੂੰ, ਵੀ ਇਹਨਾਂ ਨੂੰ ਸਮਾਤਾ ਜੇ ਪਤਾ ਲੱਗੇ। ਮੇਰੇ ਵਰਗਾ ਭਾਵੇਂ ਆਪਾਂ ਕਈ ਵਾਰੀ ਮਜ਼ਬੂਰੀਆਂ ਹੁੰਦੀਆਂ ਕੰਮਾਂ ਕਾਰਾਂ ਦੀਆਂ, ਕਈ ਵਾਰੀ ਆਪਾਂ ਕੇਸ ਨਹੀਂ ਰੱਖਦੇ, ਚਲੋ ਮਾਲਕ ਕਿਰਪਾ ਕਰੂ ਸਾਰਿਆਂ ਤੇ ਹੋ ਜੇ ਕਿਰਪਾ, ਦਸਤਾਰਾਂ ਕੇਸਦਾਰੀਆਂ ਸਾਡੇ ਹੋਣ, ਪਰ ਇਹ ਨਹੀਂ ਮਤਲਬ ਵੀ ਜੇ ਸਾਡੇ ਬੱਚਿਆਂ ਦੇ ਕੇਸਦਾਰੀਆਂ ਨੇ ਇਹਨਾਂ ਨੂੰ ਪਿਆਰ ਨਾਲ ਕਹਿ ਸਕਦੇ ਹਾਂ, ਨਫ਼ਰਤ ਨਾਲ ਨਹੀਂ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦੇ ਸੁੱਖੇ ਨੂੰ ਮਿਲੇ ਸੀ ਤੇ ਸਿਰਾਂ ਤੋਂ ਸਰ ਕੇਸ ਕੱਟੇ ਹੋਏ ਸੀ ਦੋਨਾਂ ਦੇ, ਸੰਤਾਂ ਨੂੰ ਕਿਸੇ ਨੇ ਕਿਹਾ ਵੀ ਇੱਕ ਨੰਬਰ ਦੇ ਸ਼ਰਾਰਤੀ ਆ ਇਹ ਦੋਨੇ, ਸੰਤ ਕਹਿੰਦੇ ਇਹਨਾਂ ਨੂੰ ਆਪਦੇ ਆਪ ਚ ਨਹੀਂ ਪਤਾ ਵੀ ਅਸੀਂ ਪਹਾੜ ਚੁੱਕ ਸਕਦੇ ਹਾਂ ਹਨੂੰਮਾਨ ਵਾਂਗੂ, ਆਪਦੀ ਪਾਵਰ ਦਾ ਹੀ ਨਹੀਂ ਪਤਾ ਇਹਨਾਂ ਨੂੰ, ਕੋਈ ਨਹੀਂ ਮਹਾਰਾਜ ਕਹਿੰਦੇ, ਸੰਤ ਕਹਿੰਦੇ ਕਿਰਪਾ ਹੋਜੂਗੀ, ਮਿਹਰ ਕਰ।

ਬੱਚਾ ਰੋਂਦਾ ਹੈ ਤੇ ਉਹਨੇ ਬੁੱਕਲ ਚ ਲੈ ਕੇ ਸ਼ਬਦ ਪੜ੍ਹ ਦੇਣਾ ਗੁਰਬਾਣੀ ਦਾ। ਗੁਰਬਾਣੀ ਤੋਂ ਕਿਹੜੀਆਂ ਬਲਾਵਾਂ ਦੂਰ ਨਹੀਂ ਜਾਂਦੀਆਂ, ਭਾਵੇਂ ਤਾਤੀ ਵਾਓ ਨਾ ਲਾਗੀ ਪਾਰ ਬ੍ਰਹਮ ਸ਼ਰਨਾਈ। ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਨਬੰਤ ਬਣਾਈ, ਰਾਮ ਨਾਮ ਔਖਤ ਦੀਆ ਇੱਕ ਲੈਵ ਲਾਈ, ਰਾਖ ਲਈ ਤਰ ਰਾਖਨਹਾਰ ਸਭ ਬਤਾਈ, ਸਭ ਵਿਆਧੀਆਂ ਆਪਾਦੀਆਂ ਸਭ ਖਤਮ ਹੋ ਜਾਂਦੀਆਂ। ਜਦੋਂ ਗੁਰਬਾਣੀ ਦਾ ਸ਼ਬਦ ਪੜੀਏ, ਭੈਣਾਂ ਬੁੱਕਲ ਚ ਲੈ ਕੇ ਬੱਚਿਆਂ ਨੂੰ ਧੀਆਂ ਨੂੰ ਹਾਂ ਬੁੱਕਲ ਚ ਲੈ ਕੇ ਮੋਬਾਇਲ ਛੱਡ ਕੇ ਪਾਸੇ ਰੱਖ ਕੇ ਉਹਨਾਂ ਨੂੰ ਆਪ ਵੀ ਬਾਣੀ ਦਾ ਆਨੰਦ ਲਓ ਤੇ ਬੱਚੇ ਨੂੰ ਵੀ ਆਉਂਦਾ ਆਨੰਦ ਬੁੱਕਲ ਦੇ ਵਿੱਚ। ਮਾਂ ਦੇ ਉਧਰ ਦੇ ਵਿੱਚ ਜਦੋਂ ਬੱਚਾ ਹੁੰਦਾ ਨਾ ਉਦੋਂ ਪ੍ਰਭਾਵ ਮਾਂ ਦੇ ਜਪ ਤਾਂ ਪਤਾ ਹੀ ਪੈਂਦਾ ਹੈ, ਜਾਂ ਮਾਂ ਕਿਸ ਕਿਹੜੇ ਹਿਸਾਬ ਚ ਕਿਹੜੇ ਕਿਹੜੇ ਵਾਤਾਵਰਨ ਚ ਤੇ ਕਿਹੜੀ ਮਾਂ ਕਿਸ ਤਰ੍ਹਾਂ ਕਿ ਗੁਜ਼ਰ ਰਹੀ ਹੈ ਉਦੋਂ ਜਦੋਂ ਗਰਭਵਤੀ ਹੁੰਦੀ ਹੈ, ਸਾਰਾ ਪ੍ਰਭਾਵ ਪੈਂਦਾ ਬੱਚੇ ਤੇ ਪੈਂਦਾ। ਇਸ ਕਰਕੇ ਸਾਡੀਆਂ ਸਿਆਣੀਆਂ ਮਾਈਆਂ ਕਹਿੰਦੀਆਂ ਹੁੰਦੀਆਂ ਸੀ ਧੀਆਨੋ ਨੋਹਾਨੋ ਵੀ ਪੁੱਤ ਹੁਣ ਬਾਣੀ ਪੜਿਆ ਕਰੋ, ਹੁਣ ਜਾਪ ਕਰਿਆ ਕਰੋ, ਸਤਿਗੁਰ ਸਾਚੇ ਦੀਆ ਭੇਜ ਚਰ ਜੀਵਨ ਉਪਜਿਆ ਸੰਜੋਗ। ਉਧਰੇ ਮਾਹੀ ਆਏ ਕੀ ਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਇਹ ਸ਼ਬਦ ਆਮ ਹੀ ਪੜ੍ਹਦੀਆਂ ਆਉਂਦੀਆਂ ਸਾਡੀਆਂ ਧੀਆਂ ਨੋਹਾਂ, ਪਰ ਗੁਰੂ ਮਹਾਰਾਜ ਕਿਰਪਾ ਕਰੇ ਮੁੜਿਆਈਏ, ਅਸੀਂ ਪਹਿਲੇ ਸਮੇਂ ਚ ਹੀ ਮੁੜਿਆਈਏ। ਸਮਾਂ ਹੋਵੇ ਸਾਡਾ ਵੀ ਆਹ ਸਮਾਂ ਨਿਤਨੇਮ ਦਾ, ਆਹ ਕੰਮ ਕਰ ਦਾ, ਆਹ ਸਮਾਂ ਸਾਡਾ ਮਨੋਰੰਜਨ ਦਾ, ਆਹ ਘਰ ਬਾਰ ਦਾ ਪਰਿਵਾਰ ਦਾ। ਸਮਾਂ ਤਾਂ ਟਾਈਮ ਟੇਬਲ ਹਰੇਕ ਦਾ ਹੀ ਹੁੰਦਾ, ਪਰ ਉਹ ਟਾਈਮ ਟੇਬਲ ਦੇ ਵਿੱਚ ਰੱਬ ਦੀ ਬੰਦਗੀ ਦਾ ਸਮਾਂ ਆਪਾਂ ਭੁੱਲ ਜਾਂਦੇ ਲਿਖਣਾ, ਗੁਰੂ ਘਰ ਆਉਣ ਦਾ ਸਮਾਂ। ਭਾਈ ਤਾਰੂ ਸਿੰਘ ਆਪਾਂ ਪਹਿਲਾਂ ਇਤਿਹਾਸ ਦੇ ਵਿੱਚ ਕਹਿ ਚੁੱਕੇ ਹਾਂ ਵੀ ਰਹੀਮ ਬਖਸ਼ ਦੀ ਧੀ ਸੀ, ਮੁਸਲਮਾਨ ਸੀ ਰਹੀਮ ਬਖਸ਼, ਉਹਦੀ ਧੀ ਨੂੰ ਜਾਫਰ ਬੇਗ ਪੱਟੀ ਦਾ ਚੌਧਰੀ ਚੁੱਕ ਕੇ ਲੈ ਗਿਆ ਤੇ ਉਹ ਪਹਿਲਾਂ ਚੌਧਰੀ ਕੋਲੇ ਜਾ ਕੇ ਰੋਇਆ ਕਰ ਲਾਇਆ ਹੱਥ ਬੰਨੇ। ਕਸਾਈ ਥੋੜੀ ਸੁਣਦੇ ਕਿਸੇ ਦੀ ਗੱਲ, ਫਿਰ ਉਹ ਜ਼ਕਰੀਆ ਖਾਨ ਕੋਲੇ ਗਿਆ, ਉੱਥੋਂ ਧੱਕੇ ਮਾਰ ਕੇ ਕਚਹਿਰੀਆਂ ਚੋਂ ਕੱਢਿਆ ਗਿਆ। ਡਿੱਗਣ ਲੱਗਾ ਖੂਹ ਚ, ਕਿਸੇ ਨੇ ਕਿਹਾ ਓਏ ਬਾਬਾ ਡੈਗਣਾ, ਹਲੇ ਇੱਕ ਦਰਵਾਜ਼ਾ ਖੁੱਲਾ ਜੇ ਦੁਨੀਆ ਦੇ ਦਰਵਾਜ਼ੇ ਬੰਦ ਹੋ ਗਏ। ਉਹ ਦਰਵਾਜ਼ਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ, ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਯੋਧਿਆਂ ਦਾ ਦਰਵਾਜ਼ਾ ਏ, ਉਹ ਖੁੱਲ੍ਹਾ ਰਹਿੰਦਾ, ਉਹ ਨਹੀਂ ਬੰਦ ਹੁੰਦਾ। ਉਹ ਕੋਰਟ ਕਚਹਿਰੀ ਸੱਚੀ ਆ, ਦੁਨੀਆਂ ਦੀਆਂ ਕੋਰਟ ਕਚਹਿਰੀਆਂ ਝੂਠੀਆਂ ਨੇ, ਉੱਥੇ ਸੱਚੋ ਹੀ ਸੱਚ ਨਿਬੜਾ, ਇੱਥੇ ਦਰਗਾਹ 'ਤੇ ਸੱਚੋ ਸੱਚ ਨਿਬੜਨਾ, ਬਾਕੀ ਤਾਂ ਝੂਠ ਤਾਂ ਚੱਲ ਜਾਂਦਾ ਦੁਨੀਆਂ ਦੇ ਵਿੱਚ। ਬਾਬਾ ਵਰਪੁਰਲੇ ਪਿੰਡ ਆਇਆ ਤੇ ਭਾਈ ਤਾਰੂ ਸਿੰਘ ਨੇ ਸਾਰੇ ਦੁੱਖ ਸੁਣੇ ਆ, ਹੌਂਕੇ ਸੁਣੇ ਆ। ਭਾਈ ਤਾਰੂ ਸਿੰਘ ਯੋਧਿਆਂ ਕੋਲੇ ਗਿਆ ਤੇ ਜਾ ਕੇ ਲੈ ਕੇ ਪੰਜ ਸਿੰਘ ਪੱਟੀ ਦੇ ਚੌਧਰੀ ਨੂੰ ਝਟਕਾਤਾ ਤੇ ਰਹੀਮ ਬਖਸ਼ ਦੀ ਜਿਹੜੀ ਬੇਟੀ ਸੀ ਉਹਨੂੰ ਲੈ ਕੇ ਰਹੀਮ ਬਖਸ਼ ਦੇ ਹਵਾਲੇ ਕੀਤਾ ਤੇ ਇਹ ਵੀ ਕਿਹਾ ਬਾਬਾ ਹੁਣ ਤੂੰ ਆਪਣਾ ਟਿਕਾਣਾ ਬਦਲ ਦੀ, ਕਿਉਂਕਿ ਅਸੀਂ ਤੇਰੇ ਕੋਲੇ ਸਦਾ ਨਹੀਂ ਰਹਿ ਸਕਦੇ, ਜਾਂ ਜੇ ਤੇਰੀ ਮਰਜ਼ੀ ਹੋਵੇ, ਤੇਰਾ ਇਰਾਦਾ ਹੋਵੇ, ਮੇਰੀ ਘਰੇ ਮਾਂ ਏ, ਮੇਰੀ ਘਰੇ ਭੈਣ ਆ, ਇਹਨਾਂ ਕੋਲੇ ਵੀ ਰਹਿ ਸਕਦਾ ਆਪਦੀ ਧੀ ਨੂੰ ਲੈ ਕੇ। ਬੜਾ ਵੱਡਾ ਬੜਾ ਦਿਲ ਸਾਫ਼ ਸੀ ਤਾਰੂ ਸਿੰਘ ਹੁਣਾਂ ਦਾ, ਬੜਾ ਸਤਿਕਾਰ ਸੀ ਇਲਾਕੇ ਦੇ ਵਿੱਚ। ਤੇ ਇਹ ਜਦੋਂ ਜਾਫਰ ਬੇਗ ਨੂੰ ਮਾਰਨ ਦੀਆਂ ਖਬਰਾਂ ਲਾਹੌਰ ਪਹੁੰਚੀਆਂ ਜ਼ਕਰੀਆ ਖਾਨ ਕੋਲੇ, ਤੇ ਦੱਸਣ ਕੌਣ ਗਿਆ? ਹਰ ਭਗਤ ਨਿਰੰਜਣੀਆਂ, ਹਰ ਭਗਤ ਨਿਰੰਜਣੀਆਂ ਬੜਾ ਵੱਡਾ ਟੌਟ ਸੀ ਸਰਕਾਰਾਂ ਦਾ, ਬੜਾ ਇਹ ਸਿੱਖੀ ਦੇ ਵਿਰੋਧੀ ਸੀ ਜੰਡਿਆਲੇ ਵਾਲਾ ਹਰ ਭਗਤ ਨਿਰੰਜਣੀਆਂ। ਇਹਨੇ ਜਾ ਕੇ ਫਿਰ ਚੁਗਲੀ ਕੀਤੀ, ਹਰ ਭਗਤ ਨਿਰੰਜਣੀਏ ਜੂ ਫਿਰ ਕਹੀ ਪੁੱਲੋ ਪਿੰਡ ਇੱਕ ਮਾਝੇ ਅਹੀ। ਕਾਹਨ ਸਿੰਘ ਨਾਭੇ ਨੇ ਲਿਖਿਆ ਬੜਾ ਸੋਹਣਾ ਏ, ਕਹਿੰਦੇ ਵੀ ਕਿਵੇਂ ਉਹਨੇ ਜਾ ਕੇ ਚੁਗਲੀ ਕੀਤੀ ਨਾ, ਕਹਿੰਦਾ ਹਰ ਭਗਤ ਨਿਰੰਜਣੀਆਂ ਜੂ ਫਿਰ ਕਹੀ ਪੁੱਲੋ ਪਿੰਡ ਇੱਕ ਮਾਝੇ ਅਹੀ। ਤਾਰੂ ਸਿੰਘ ਤੇ ਖੇਤੀ ਕਰ ਹੈ ਸਾਥ ਪਿੰਡ ਮੈਂ ਪੈਸੇ ਪਰ ਹੈ। ਉਹ ਕਹਿੰਦਾ ਵੀ ਪੁੱਲਾ ਪਿੰਡ ਆ ਉੱਥੇ ਤਾਰੂ ਸਿੰਘ ਉਹ ਖੇਤੀ ਕਰਦਾ, ਤੇ ਜਿਵੇਂ ਹੋਰ ਕਿਸਾਨ ਪੈਸੇ ਭਰਦੇ ਆ ਚੌਧਰੀਆਂ ਨੂੰ ਸਰਕਾਰਾਂ ਨੂੰ, ਉਹ ਵੀ ਹਰਜ਼ਾਨਾ ਵੀ ਭਰਦਾ ਉਹ ਨਾਲ ਪਿੰਡ ਦੇ ਨਾਲ। ਤਾਰੂ ਸਿੰਘ ਤਾਂ ਖੇਤੀ ਕਰ ਹੈ ਸਾਥ ਪਿੰਡ ਮੈਂ ਪੈਸੇ ਭਰ ਹੈ, ਦੇ ਹਾਕਮ ਬਹੁਤ ਥੋੜਾ ਖਾਏ। ਕਹਿੰਦੇ ਹਾਕਮ ਨੂੰ ਵੀ ਦਿੰਦਾ ਤੇ ਆਪ ਥੋੜਾ ਖਾਂਦਾ, ਦੇ ਹਾਕਮ ਕੋ ਥੋੜਾ ਖਾਏ ਜਾ ਸਿੰਘਣ ਕੋ ਪਾਸ ਪਚਾਏ। ਕਹਿੰਦਾ ਵੀ ਉਹ ਆਪ ਭਾਵੇਂ ਘੱਟ ਖਾ ਲੈਣਾ, ਪਹਿਲੀ ਗੱਲ ਤਾਂ ਉਹ ਮਾਮਲਾ ਭਰਦੇ ਹੈ, ਦੂਜੀ ਗੱਲ ਉਹ ਆਏ ਗਏ ਨੂੰ ਰਾਹੀ ਪਾਂਧੀ ਨੂੰ ਪ੍ਰਸ਼ਾਦਾ ਛਕਾਉਂਦੇ ਹੈ, ਰੁੱਖੀ ਮਿੱਸੀ ਆਪ ਛਕਦੇ ਨੇ, ਤੇ ਜਿਹੜੇ ਬਾਗ

ਬਾਕੀ ਲੋਕ ਆ ਜੰਗਲਾਂ ਚ ਰਹਿੰਦੇ ਆ, ਉਹਨਾਂ ਨੂੰ ਵੀ ਰਜਕ ਪਾਣੀ ਰੋਟੀ ਪਾਣੀ ਪਹੁੰਚਾਉਂਦੇ ਆ। ਸਿੰਘਾਂ ਨੂੰ ਦੇ ਕੇ ਆਉਂਦਾ ਰੋਟੀ ਪਾਣੀ, ਰਾਤ ਨੂੰ ਟੋਕਰਾ ਸਿਰ ਤੇ ਰੱਖਦਾ। ਉਸ ਤੇ ਇੱਕ ਭੈਣ ਅਰਮਾਈ, ਕਹਿੰਦਾ ਉਸ ਤੇ ਹੈ ਇੱਕ ਭੈਣ ਅਰਮਾਈ। ਘਰ ਦੀ ਗੱਲ ਵੀ ਦੱਸੀ ਵੀ ਇੱਕ ਉਹਦੀ ਮਾਂ ਹੀ ਘਰੇ ਰਹਿੰਦੀ, ਇੱਕ ਉਹਦੀ ਭੈਣ ਘਰੇ ਰਹਿੰਦੀ ਹੈ। ਪੀ ਸਕੂਟ ਕੇ ਕਰੇ ਕਮਾਈ, ਕਹਿੰਦੇ ਉਹ ਕੰਮ ਕਰਦੀਆਂ ਲੋਕਾਂ ਦਾ। ਉਦੋਂ ਚੱਕੀਆਂ ਚੱਲਦੀਆਂ ਹੁੰਦੀਆਂ ਸੀ, ਚੱਕੀਆਂ ਤੇ ਦਾਣੇ ਪੀਸਣੇ ਤੇ ਉਹਨਾਂ ਦਾ ਜਿਹੜਾ ਆਟਾ, ਹੁਣ ਵੱਡੀਆਂ ਚੱਕੀਆਂ ਲੱਗ ਗਈਆਂ, ਪਹਿਲਾਂ ਘਰਾਂ ਘਰਾਂ 'ਚ ਚੱਕੀਆਂ ਹੁੰਦੀਆਂ ਸੀ। ਲੋਕ ਕਈ ਵਾਰੀ ਫੜਾ ਜਾਂਦੇ, ਭਾਈ ਸਾਡਾ ਆਟਾ ਪੀਸ ਲਈ 2 ਕਿਲੋ 4 ਕਿਲੋ 5 ਸੇਰ, ਤੇ ਉਹਦੇ ਪੈਸੇ ਲੈਣੇ ਮਾਤਾ ਨੇ, ਦਸਾਂ ਨੌਹਾਂ ਦੀ ਕਿਰਤ ਕਰਨੀ, ਤੇ ਉਹ ਕਿਰਤ ਜਿਹੜੀ ਉਹ ਰਾਹੀਆਂ ਪਾਂਧੀਆਂ ਨੂੰ ਛਕਾਉਣੀ, ਸਿੰਘਾਂ ਨੂੰ ਛਕਾਉਣੀ। ਪੀਸ ਕੁੱਟ ਵੇ ਕਰੇ ਕਮਾਈ, ਕਹਿੰਦੇ ਉਹ ਮਾਮਾ ਧੀਆਂ ਕਿਰਤ ਕਰਦੀਆਂ ਹੱਥੀ, ਆਪ ਖਾਏ ਅਰ ਰੁੱਖੀ ਮਿੱਸੀ, ਕਹਿੰਦੇ ਆਪ ਮੈਂ ਰੁੱਖੀ ਮਿੱਸੀ ਖਾ ਲੈਣਾ, ਆਪ ਖਾਏ ਬੇ ਰੁੱਖੀ ਮਿੱਸੀ, ਮੋਟਾ ਪੈਰ ਰਹੇ ਬੇ ਲਿੱਸੀ। ਜਦੋਂ ਰੁੱਖੀ ਮਿੱਸੀ ਖਾਣੀ ਤੇ ਕਹਿੰਦੇ ਸਰੀਰ ਲਿੱਸੇ ਹੋ ਹੀ ਜਾਂਦੇ। ਉਹਨਾਂ ਨੂੰ ਆਪਦੀ ਪਰਵਾਹ ਨਹੀਂ, ਉਹ ਪੰਥ ਦੀ ਉਹ ਕੌਮ ਦੀ ਸੇਵਾ ਕਰਦੇ ਆ। ਜੋ ਬਚੇ ਸੋ ਸਿੰਘਣ ਦੇਵੈ, ਉਹ ਬੈਣ ਗੌਰ ਸਿੰਘ ਔਰ ਨਾ ਸੇਵੈ, ਕਹਿੰਦੇ ਜੋ ਬਚਦਾ ਸਿੰਘਾਂ ਨੂੰ ਦੇ ਦਿੰਦੇ ਆ। ਤੇ ਇੱਕ ਗੱਲ ਉਹ ਕਹਿੰਦਾ ਮੈਂ ਹੋਰ ਦੱਸਦਾ, ਉਹ ਕਹਿੰਦਾ ਗੁਰੂ ਤੋਂ ਬਿਨਾਂ ਤੇ ਸਿੰਘਾਂ ਤੋਂ ਬਿਨਾਂ ਕਿਸੇ ਦੀ ਉਹ ਸੇਵਾ ਨਹੀਂ ਕਰਦੇ, ਸੀਸ ਨਹੀਂ ਝੁਕਾਉਂਦੇ, ਮੰਨਦੇ ਹੀ ਨਹੀਂ ਕਿਸੇ ਨੂੰ। ਉਹ ਗੁਰੂ ਤੋਂ ਬਿਨਾਂ, ਉਹ ਗੁਰਬਿਨਾਂ ਸਿੰਘ ਔਰ ਨਾ ਸੇਵੈ, ਹੋਰ ਕਿਸੇ ਨੂੰ ਨਹੀਂ ਮੰਨਦੇ ਉਹ। ਉਹ ਅਕਾਲ ਦੇ ਪੁਜਾਰੀ ਨੇ, ਪਾਕ ਸਲਾਤ ਕਰ ਮੁੰਦੇ ਕਾਣ, ਕਹਿੰਦਾ ਉਹਨਾਂ ਨੇ ਵੱਡੀਆਂ ਵੱਡੀਆਂ ਪੱਗਾਂ ਬੰਨੀਆਂ ਹੋਈਆਂ, ਕੰਨ ਬੰਦ ਕੀਤੇ ਆ, ਉਹ ਨਹੀਂ ਕਿਸੇ ਦੀ ਪਰਵਾਹ ਕਰਦੇ, ਉਹ ਨਹੀਂ ਗੱਲ ਸੁਣਦੇ ਕਿਸੇ ਦੀ। ਪਾਕ ਸਲਾਤ ਕਰ ਮੁੰਦੇ ਕਾਣ, ਰੋਟ ਸੀਰ ਨਹੀਂ ਪੀਰ ਨਾ ਖਾਣ। ਉਹ ਕਹਿੰਦਾ ਨਾ ਉਹ ਪੀਰਾਂ ਦੇ ਜਾਂਦੇ ਆ, ਨਾ ਉਹ ਰੋਟ ਲਾਉਂਦੇ ਆ, ਨਾ ਉਹ ਸੀਰਨੀਆਂ ਖਾਂਦੇ ਆ, ਉਹ ਨਹੀਂ ਚਰਾਗਾਂ 'ਚ ਤੇਲ ਪਾਉਂਦੇ, ਉਹ ਨਹੀਂ ਕਬਰਾਂ 'ਤੇ ਮੱਥੇ ਘਸਾਉਂਦੇ ਜਾ ਕੇ। ਅਤੇ ਆਪਣੇ ਵਾਲੇ ਤਾਂ ਹੁਣ ਘਸਾਉਂਦੇ ਆ, ਆਪਣੇ ਵਾਲੇ ਤਾਂ ਉਹਨਾਂ ਨੂੰ ਪੀਰ ਮੰਨੀ ਜਾਂਦੇ ਆ ਜਿਨ੍ਹਾਂ ਨੇ 35,000 ਸਿੰਘਾਂ ਦਾ ਕਤਲੇਆਮ ਜੈਨ ਖਾਨ ਵਰਗਿਆਂ ਨੇ ਇੱਕ ਦਿਨ ਦੇ ਵਿੱਚ ਕੀਤਾ ਜੀ, 35,000 ਬੱਚੇ ਬੁੱਢੇ ਬਜ਼ੁਰਗ ਨੌਜਵਾਨ, ਜਿਹਨੂੰ ਅਸੀਂ ਵੱਡਾ ਘੱਲੂ ਘਾਰਾ ਕਹਿੰਦੇ ਹਾਂ, ਅਤੇ ਇਹੋ ਜਿਹਿਆਂ ਦੇ ਕਬਰਾਂ 'ਤੇ ਚਾਦਰਾਂ ਚੜਾਉਂਦੇ ਫਿਰਦੇ ਆਪਣੇ ਵਾਲੇ ਹੋਣ ਵਾਲੇ, ਆ ਫਤਿਹ ਸ਼ਾਹ ਨੂੰ ਖੀਰ ਖਵਾਉਂਦੇ ਫਿਰਦੇ ਆ ਜੀ, ਜਿਹਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵਿੱਚ ਹੱਥ ਸੀ। ਆਪਾਂ ਜਿਹੜੇ ਮੁਸਲਮਾਨ ਵੀਰ ਆ ਨਾ, ਉਹ ਨਹੀਂ ਕਬਰਾਂ ਨੂੰ ਮੰਨਦੇ। ਮੈਂ 2006 'ਚ ਪਾਕਿਸਤਾਨ ਗਿਆ ਸੀ, ਇੱਕ ਮਹੀਨਾ ਰਹਿ ਕੇ ਗਿਆ ਆਇਆ ਉੱਥੇ, ਉਹ ਨਹੀਂ ਕਬਰਾਂ ਕਬਰਾਂ ਨੂੰ ਮੰਨਦੇ ਜਿਹੜੇ ਅਸਲੀ ਆ, ਅਸਲਾਮ ਨੇ ਜਿਹੜੇ ਪੁਜਾਰੀ ਨੇ ਅਸਲੀ। ਆ ਜਿਹੜੇ ਧਾਗੇ ਤਵੀਤ ਕਰਨ ਵਾਲੇ, ਇਹ ਤਾਂ ਉਹਨਾਂ ਦੇ ਰਿਵਾਜ਼ ਬਣਾਏ, ਉਹ ਹਲੇ ਵੀ ਬਣਾਈ ਬੈਠੇ ਆ। ਆਪਦੇ ਬੁੜੇ ਨੂੰ ਘਰੇ ਦੱਬ ਕੇ ਅਗਲਾ ਕਬਰ ਬਣਾ ਲੈਂਦਾ ਤੇ ਆਪਣੇ ਵਰਗੇ ਮੱਥੇ ਟੇਕਣ ਜਾਂਦੇ ਉੱਥੇ। ਉਹ ਭਾਵੇਂ ਸਾਰੀ ਉਮਰ ਚਰਮਾਂ 'ਤੇ ਹੁੱਕਾ ਪੀਂਦਾ ਰਿਹਾ ਹੋਵੇ, ਸ਼ਰਾਬੀ ਕਬਾਬੀ ਰਿਹਾ ਹੋਵੇ ਸਾਰੀ ਉਮਰ, ਅਤੇ ਆਪਣੇ ਵਰਗੇ ਕਹਿੰਦੇ ਚਾਦਰ ਥੋੜ੍ਹੀ ਜਿਹੀ ਮਹਿੰਗੀ ਲੈ ਕੇ ਚੱਲੀਏ। ਆ ਜਿੱਥੇ 2-2 ਸਰਕਟਾਂ ਲਾ ਕੇ ਬਹਿੰਦੇ ਅਤੇ ਆਪਣਾ ਲਾਣਾ ਤਾਂ ਉੱਥੇ ਹੀ ਭੱਜਿਆ ਫਿਰਦਾ ਵੀ ਉੱਥੇ ਕਲਾਕਾਰ ਆਉਣੇ, ਉੱਥੇ ਚੱਲੀਏ। ਅਤੇ ਉਹਨਾਂ ਦਾ ਪੋਸਟਰਾਂ ਥੱਲੇ ਲਿਖਿਆ ਹੁੰਦਾ ਵੀ ਨਸ਼ਾ ਕਰਕੇ ਆਉਣਾ ਮਨਾ, ਅਤੇ ਜਿਹੜੇ ਬਾਬੇ ਦੀ ਫੋਟੋ ਲਾਈ ਹੁੰਦੀ ਹੈ ਉਹਦੀਆਂ 2 ਸਰਕਟਾਂ ਲਾਈਆਂ ਹੁੰਦੀਆਂ ਪੋਸਟਰ 'ਤੇ। ਸਾਡਾ ਹੋਇਆ ਸੀ ਜਰਾਉਂ ਸ਼ਹਿਰ ਦੇ ਵਿੱਚ, ਉੱਥੇ ਇੱਕ ਤਲਵਾਰ, ਕੋਈ ਬਾਬਾ ਤਲਵਾਰ ਖਾਨ ਨਵਾਂ ਪੈਦਾ ਹੋਇਆ ਅਤੇ ਉਹਨੇ ਪੋਸਟਰ ਲਵਾਇਆ ਆਪਦਾ। ਮੇਰਾ ਖਿਆਲ ਲੀਲਾ ਪਿੰਡ ਦੀ ਗੱਲ ਆ, ਸਾਡੇ ਇੱਥੇ ਬਾਬਾ ਜੀ ਵੀ ਲੀਲਾ ਪਿੰਡ ਦੇ, ਰਵਿੰਦਰ ਸਿੰਘ ਜੀ ਹੋਣੀ, ਇਹਨਾਂ ਨੂੰ ਪਤਾ। ਉਹਨੇ ਪੋਸਟਰ ਲਵਾਏ ਸ਼ਹਿਰ ਦੇ ਵਿੱਚ ਵੀ ਨਸ਼ਾ ਸੇਵਨ ਕਰਕੇ ਆਉਣਾ ਮਨਾ, ਅਤੇ ਆਪ 2 ਸਰਕਟਾਂ ਲਾਈ ਬੈਠਾ ਪੋਸਟਰ 'ਤੇ। ਅਤੇ ਜਦੋਂ ਇਹੋ ਜਿਹਾ ਦੇ ਜਾ ਕੇ ਚਰਨਾਂ 'ਤੇ ਡਿੱਗਾਂਗੇ ਤਾਂ ਫਿਰ ਸਾਨੂੰ ਸਿਆਣੇ ਹੀ ਕੌਣ ਕਹੂ? ਅਕਾਲ ਪੁਰਖ ਦੇ ਪੁਜਾਰੀ ਅਸੀਂ, ਇਹਨਾਂ ਦੇ ਪੁਜਾਰੀ ਨਹੀਂ। ਪਾਕ ਸਲਾਤ ਕਰ ਮੁੰਦੇ ਕਾਣ, ਰੋਟ ਸੀਰਨੀ ਪੀਰ ਨਾ ਖਾਣ। ਉਹ ਕਹਿੰਦਾ ਕਿਸੇ ਦੀ ਨਹੀਂ ਸੀਰਨੀ ਸੁਰ ਨਹੀਂ ਖਾਂਦੇ, ਕਿਸੇ ਦਾ ਰੋਟ ਨਹੀਂ ਲਾਉਂਦੇ। ਸ਼ਬਦ ਚੌਂਕੀ ਗੁਰ ਆਪਣੇ ਕੀ ਕਰਹੈ, ਉਹ ਕਹਿੰਦੇ ਆਪਦੇ ਗੁਰੂ ਦੀ ਸ਼ਬਦ ਚੌਂਕੀ ਕਰਦੇ, ਬਾਣੀ ਪੜ੍ਹਦੇ ਆ, ਉਹ ਘਰੇ ਗਾਉਂਦੇ ਰਹਿੰਦੇ ਆ, ਢੋਲਕੀਆਂ ਚਮਟੇ ਵਜਾ ਕੇ ਸ਼ਬਦ ਗਾਉਂਦੇ ਆ। ਸ਼ਬਦ ਚੌਂਕੀ ਗੁਰ ਆਪਣੇ ਕੀ ਕਰਹੈ, ਅਤੇ ਉਹ ਕਹਿੰਦਾ ਵੀ ਔਰ ਕਿਸੇ ਤੇ ਕਬੂ ਨਾ ਡਰੈ, ਕਹਿੰਦੇ ਕਿਸੇ ਤੋਂ ਡਰਦੇ ਨਹੀਂ, ਪਤਾ ਨਹੀਂ ਕੀ ਉਹਨਾਂ ਨੇ ਗੁਰੂ ਨੇ ਕਿਰਪਾ ਕੀਤੀ ਹੈ, ਉਹ ਮਰਜ਼ੀ ਬੜੇ ਬਣ ਜਾਂਦੇ ਹੈ। ਉਹ ਕਹਿੰਦੇ ਵੀ ਸਾਡਾ ਅਕਾਲ ਪੁਰਖ ਨਿਰੰਕਾਰ ਹੈ, ਗੰਗਾ ਜਮਨਾ ਡਿਕਟ ਨਾ ਜਾਵੇ, ਕਹਿੰਦੇ ਨਾ ਉਹ ਗੰਗਾ ਨਹਾਉਂਦੇ, ਆਪਣੇ ਤਾਂ ਲੀਡਰ ਗੰਗਾ ਨਹਾਉਂਦੇ ਫਿਰਦੇ ਆ, ਚੁੱਭੀਆਂ ਲਾਉਂਦੇ ਫਿਰਦੇ ਆਪਣੇ ਤਾਂ, ਜਿਹਨਾਂ ਨੂੰ ਆਪਾਂ ਸੰਤ ਕਹਿੰਦੇ ਹਾਂ ਜਾਂ ਮੋਢੀ ਕਹਿੰਦੇ, ਮੁਖੀ ਕਹਿੰਦੇ ਹਾਂ।
ਉਹ ਕਹਿੰਦਾ ਹਰ ਭਗਤ ਨਿਰੰਜਣੀਆਂ ਕਹਿੰਦਾ ਕਹਿੰਦਾ ਗੰਗਾ ਜਮਨਾ ਨਿਕਟ ਨਾ ਜਾਵੇ ਆਪਣੇ ਗੁਰ ਕੀ ਛਪੜੀ ਨਹਾਵੇ। ਛਪੜੀ ਉਹਨੇ ਕਿਹਾ ਰਾਮਦਾਸ ਦੇ ਘਰ ਨੂੰ, ਕਿਉਂਕਿ ਸਰੋਵਰ ਥੋੜੀ ਲਿਖ ਸਕਦੇ ਹੈ, ਉਹ ਸਤਿਕਾਰ ਥੋੜੀ ਦੇ ਸਕਦੇ ਆ ਸਾਡੇ ਸਥਾਨਾਂ ਨੂੰ। ਉਹ ਕਹਿੰਦਾ ਆਪਣੇ ਗੁਰ ਕੀ ਛਪੜੀ ਨਹਾਵੇ, ਕਹਿੰਦੇ ਪਤਾ ਨੀ ਉਹ ਛਪੜੀ ਚ ਕੀ ਹੈ। ਜਿਹੜਾ ਉੱਥੇ ਇਸ਼ਨਾਨ ਕਰੇ ਆਉਂਦਾ ਮੌਤ ਤੋਂ ਡਰਦਾ ਹੀ ਨਹੀਂ, ਅਣਖਾਂ ਹੀ ਜਾਗ ਪੈਂਦੀਆਂ ਇਸ਼ਨਾਨ ਕਰਕੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਜੀ ਬਖਸ਼ਣਹਾਰ ਹੈ, ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇੱਕ ਨੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰ ਅਪਕਾਰ ਦੇਖੇ। ਕਹਿੰਦੇ ਗੰਗਾ ਜਮਨਾ ਨਿਕਟ ਨਾ ਆਵੇ ਆਪਣੇ ਗੁਰ ਕੀ ਛਪੜੀ ਨਹਾਵੇ। ਜਗਨਨਾਥ ਕੋ ਟੁੰਡਾ ਅੱਖ ਹੈ, ਜਗਨਨਾਥ ਦਾ ਮੰਦਿਰ ਹੈ ਤੇ ਉਹਦੇ ਵਿੱਚ ਕ੍ਰਿਸ਼ਨ ਭਗਵਾਨ ਦੀਆਂ ਬਾਹਾਂ ਤੋਂ ਬਿਨਾਂ ਮੂਰਤੀ ਹੈ। ਹੁਣ ਜੇ ਸਾਰੀ ਗੱਲ ਕਰੀਏ ਸਮਾਂ ਬਾਹਲਾ ਲੱਗ ਜਾਣਾ। ਉਹ ਕਹਿੰਦੇ ਉਹ ਤਾਂ ਭਗਵਾਨ ਜਿਹਨੂੰ ਲੋਕ ਭਗਵਾਨ ਮੰਨਦੇ ਆ, ਜਗਨਨਾਥ ਕੋ ਟੁੰਡਾ ਆਖੇ, ਕਹਿੰਦਾ ਉਹਨੂੰ ਟੁੰਡਾ ਕਹਿੰਦੇ, ਉਹ ਭਗਵਾਨ ਭਗਵਾਨ ਨਹੀਂ ਕਹਿੰਦੇ ਉਹਨੂੰ। ਜਗਨਨਾਥ ਕੋ ਟੁੰਡਾ ਆਖੇ, ਰਾਮ ਕ੍ਰਿਸ਼ਨ ਕੋ ਜਾਪਣਾ ਭਾਖੇ, ਨਾ ਉਹ ਰਾਮ ਰਾਮ ਕਹਿੰਦੇ, ਨਾ ਉਹ ਕ੍ਰਿਸ਼ਨ ਕ੍ਰਿਸ਼ਨ ਕਹਿੰਦੇ ਆ, ਨਾ ਉਹ ਰਾਧੇ ਰਾਧੇ ਕਹਿੰਦੇ, ਨਾ ਸਵਾਮੀ ਸਵਾਮੀ ਕਹਿੰਦੇ ਨੇ। ਉਹ ਤਾਂ ਵਾਹਿਗੁਰੂ ਸਤਨਾਮ ਜਪਦੇ ਆ, ਅਕਾਲ ਅਕਾਲ ਅਕਾਲ ਕਹਿੰਦੇ ਉਹ। ਐਸੀਆਂ ਗੱਲਾਂ ਜ਼ਕਰੀਆ ਖਾਨ ਜਿਵੇਂ ਜਿਵੇਂ ਸੁਣਦਾ ਜਾਂਦਾ ਤੇ ਸੀਨੇ ਚ ਅੱਗ ਲੱਗਦੀ ਜਾਂਦੀ ਉਹਦੀ, ਨਾਲੇ ਡਰਦਾ ਵੀ ਜਾਂਦਾ ਵੀ ਇਹੋ ਜਿਹੀ ਕੌਮ, ਇਹੋ ਜਿਹੇ ਲੋਕ ਜਿਹੜੇ ਕਹਿੰਦੇ ਵੀ ਸਾਡਾ ਤਾਂ ਕੋਈ ਰੱਬ ਹੀ ਨਹੀਂ ਅਕਾਲ ਪੁਰਖ ਤੋਂ ਬਿਨਾਂ, ਜਿਹੜੇ ਡਰਦੇ ਹੀ ਨਹੀਂ ਆਪਣੇ ਵਰਗਾ ਤਾਂ ਮੱਟੀ ਕੋਲ ਦੀ ਲੰਘੇ ਆਵੇ ਤੇ ਰਾਤ ਨੂੰ ਸੁਪਨੇ ਲੈਣ ਲੱਗ ਜਾਂਦਾ ਵੀ ਬਾਬਾ ਜੀ ਨੇ ਉੱਤੇ ਆ ਡਿੱਗੇ, ਤੇ ਉਹਨਾਂ ਤੇ ਆਪੇ ਹੀ ਡਿੱਗਦਾ ਜਿਹੜੇ ਉੱਠ ਕੇ ਜਪਜੀ ਸਾਹਿਬ ਨਹੀਂ ਪੜ੍ਹਦੇ। ਮੱਟੀਆਂ ਮੁੱਟੀਆਂ ਕੌਣ ਨਹੀਂ ਕਹਿੰਦੀਆਂ, ਅਸੀਂ ਵੀ ਬਣਾਉਂਦੇ ਰਹੇ, ਆਪਾਂ ਸਾਰੀ ਖੇਤਾਂ 'ਚ ਮੱਟੀਆਂ ਬਣਾਈਆਂ, ਕਿਸੇ ਕੋਠੀਆਂ 'ਤੇ ਬਣਾਈਆਂ, ਜਦੋਂ ਗੁਰੂ ਨੇ ਮੱਤ ਦੇ ਦੀ ਤੇ ਉਦੋਂ ਇਹ ਮੱਟੀਆਂ ਮੁੱਟੀਆਂ ਭੰਨ ਕੇ ਪਰੇ ਸੱਟ ਦੇਣੀਆਂ ਚਾਹੀਦੀਆਂ। ਜੇ ਬਾਬੇ ਦਾ ਹੀ ਸਤਿਕਾਰ ਕਰਨਾ ਤੇ ਘਰੇ ਕਮਰਾ ਬਣਾਓ, ਜਿੱਡਾ ਆਪਦਾ ਏਸੀ ਲਓ, ਬੈੱਡ ਲਓ ਉਹਦੇ 'ਚ। ਉੱਥੇ ਕੁੱਤਿਆਂ ਦੇ ਪਿਸ਼ਾਬ ਕਰਨ ਨੂੰ ਮੱਟੀਆਂ ਬਣਾ ਦਿੰਦੇ ਹਾਂ। ਉੱਥੇ ਮਹਾਰਾਜ ਗੁਰਬਾਣੀ 'ਚ ਲਿਖਦੇ ਕਹਿੰਦੇ ਕਊਆ ਕੂਕਰ ਖਾਹੀ, ਕਹਿੰਦੇ ਜਿਹੜੇ ਮੱਟੀਆਂ 'ਤੇ ਰੱਖ ਕੇ ਹੋਏ ਕਾਂ ਕੁੱਤੇ ਖਾਂਦੇ ਉਹਨਾਂ ਪਦਾਰਥਾਂ ਨੂੰ, ਐਵੇਂ ਮਨਮੱਤਾਂ 'ਚ ਨਾ ਤੁਰੇ ਫਿਰੀਏ। ਸਾਡਾ ਇੱਕੋ ਹੀ ਦੁਆਰਾ ਗੁਰੂ ਘਰ, ਇੱਕੋ ਹੀ ਅਕਾਲ ਪੁਰਖ ਆ ਸਾਡਾ। ਉਹ ਕਹਿੰਦਾ ਜਗਨਨਾਥ ਕੋ ਟੁੰਡਾ ਅੱਖ ਹੈ, ਰਾਮ ਕ੍ਰਿਸ਼ਨ ਕੋ ਜਾਪਣਾ ਪੱਖ ਹੈ, ਰਾਤ ਤੁਰੇ ਬਹੇ ਦਨਾ ਕਰੇ ਕਾਮ, ਆਪਣੀ ਰਸਨਾ ਚੋ ਜਪੇ ਬੋ ਨਾਮ। ਕਹਿੰਦੇ ਦਿਨੇ ਕੰਮ ਕਰਦਾ ਤੇ ਰਾਤ ਨੂੰ ਬਾਗੀਆਂ ਨਾਲ ਫਿਰਦਾ ਤੇ 24 ਘੰਟੇ ਪਰਮੇਸ਼ਰ ਪਰਮੇਸ਼ਰ ਅਕਾਲ ਅਕਾਲ ਕਰਦਾ ਰਹਿੰਦਾ। ਆਓ ਹਰ ਭਗਤ ਨਿਰੰਜਣੀਏ ਜੰਡਿਆਲੇ ਵਾਲੇ ਨੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਸਰਕਾਰ ਕੋਲੇ ਚੁਗਲੀ ਭਾਈ ਤਾਰੂ ਸਿੰਘ ਜੀ, ਜਿਵੇਂ ਕੀਤੀ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਭਾਈ ਤਾਰੂ ਸਿੰਘ ਜੀ, ਚੁਗਲੀ ਹਰ ਭਗਤ ਨਿਰੰਜਣੀਏ ਨੇ ਕੀਤੀ, ਕਿਉਂਕਿ ਚੁਗਲੀ ਖੋਰ ਬੰਦਾ ਕਦੇ ਵੀ ਚੁਗਲੀ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹਨਾਂ ਨੂੰ ਤਾਂ ਮਾਇਆ ਮਿਲਦੀ ਸੀ ਚੁਗਲੀ ਕਰਨ ਦੀ, ਤੇ ਆਪਾਂ ਨੂੰ ਤਾਂ ਕੁਝ ਮਿਲਦਾ ਹੀ ਨਹੀਂ। ਕਈ ਵਾਰੀ ਆਪਾਂ ਵੀ ਬਥੇਰੀਆਂ ਕਰਦੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ, ਮਹਾਰਾਜ ਕਹਿੰਦੇ ਬੜੀ ਮਾੜੀ ਹੈ ਚੁਗਲੀ ਕਰਨੀ। ਸੱਚੇ ਪਾਤਸ਼ਾਹ ਅਕਾਲ ਪੁਰਖ ਕਹਿੰਦੇ ਵੀ ਚੁਗਲਾਂ ਦਾ ਜਿਹੜਾ ਨਾ ਮੂੰਹ ਕਾਲਾ, ਨਿੰਦਕ ਕਾ ਮੂੰਹ ਕਾਲਾ ਹੁਆ ਦੀਨ ਦੁਨੀਆ ਕੇ ਦਰਬਾਰ। ਤੇ ਜੇ ਸਾਡਾ ਬਾਪੂ ਕਹਿੰਦਾ ਵੀ ਇਹ ਕੰਮ ਕਰਨਾ ਨਹੀਂ, ਜਿੰਨਾ ਚਿਰ ਤਾਂ ਨਹੀਂ ਪਤਾ ਸੀ ਤੇ ਨਹੀਂ ਸੀ, ਜਿੱਦੇ ਪਤਾ ਲੱਗ ਗਿਆ ਤੇ ਉਹਦੇ ਹਾਂ ਸਮਝਾਉਣ ਦੀ ਕੋਸ਼ਿਸ਼ ਕਰ ਲਓ ਕਿਸੇ ਨੂੰ। ਦੇਖ ਕੇ ਅਣਡਿੱਠ ਕੀਤਾ ਅਸੀਂ ਕਹਿੰਦੇ ਹਾਂ ਅਰਦਾਸ ਦੇ ਵਿੱਚ। ਗਨਾਹ ਸਾਰਿਆਂ 'ਚ ਹੀ ਹੁੰਦੇ ਆ, ਕੋਈ ਰੱਬ ਨਹੀਂ ਇੱਥੇ ਦੁਨੀਆਂ ਦੇ ਉੱਤੇ, ਕੱਲਾ ਰੱਬ ਹੀ ਹੈ ਜਿਹਦੇ ਵਿੱਚ ਗਨਾਹ ਨਾ ਹੋਵੇ। ਕਿਉਂਕਿ ਮਹਾਰਾਜ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ। ਮਹਾਰਾਜ ਨੇ ਹਮਾਰੇ ਲਿਖਿਆ, ਹੁਣ ਮਹਾਰਾਜ ਤਾਂ ਨਹੀਂ ਸੀ ਉਗਣ ਹਾਰੇ, ਉਹ ਤਾਂ ਰੱਬ ਸੀ। ਉਹਨਾਂ ਨੇ ਸਾਡੇ ਵਰਗਿਆਂ ਨੂੰ ਸਮਝਾਉਣ ਵਾਸਤੇ ਲਿਖਿਆ ਵੀ ਆਪਣੇ ਆਪ ਨੂੰ ਬੰਦਿਆ ਇਉਂ ਸਮਝ ਵੀ ਜਿੰਨਾ ਸਮੁੰਦਰਾਂ 'ਚ ਨੀਰ ਆ ਨਾ ਪਾਣੀ ਆ, ਉਹਨੇ ਤੇਰੇ ਸਰੀਰ 'ਚ ਉਗਣਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ। ਅੱਗੇ ਆ ਦਿਆ ਕਰੋ ਕੁਛ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਨੇ ਦੇਖਿਆ ਕਹਿੰਦੇ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂੰ ਸੋ ਨਾਹੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇੱਕ ਤੇ ਮਹਾਰਾਜ ਹਮ ਮੰਦੇ ਕਹਿ ਗਏ, ਹਮ ਨਹੀਂ ਚੰਗੇ ਕਹਿ ਗਏ। ਉਹ ਤਾਂ ਚੰਗੇ ਹੀ ਸੀ ਨਾ, ਪਰ ਉਹ ਕਹਿ ਗਏ। ਜਿਹੜਾ ਬੰਦਾ ਚੰਗਾ ਹੁੰਦਾ ਹਮੇਸ਼ਾ ਹੀ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਵਰਗਾ ਤਾਂ ਕੋਈ ਮਾੜਾ ਨਹੀਂ, ਜਿਹੜਾ ਮਾੜਾ ਉਹ ਕਹਿੰਦਾ ਮੇਰੇ ਵਰਗਾ ਕੋਈ ਚੰਗਾ ਹੀ ਨਹੀਂ। ਇੱਥੇ ਅਸੀਂ, ਇਹ ਸਾਡੀ ਸਿੱਖੀ ਦੀ ਕਲਾਸ ਆ, ਸਾਡੀ ਵੀ ਤੁਹਾਡੀ ਸਾਰਿਆਂ ਦੀ। ਇੱਥੇ ਕੁਝ ਸਿੱਖਣ ਆਉਣੇ ਅਸੀਂ ਗੁਰੂ ਦੀ ਗੋਦ ਦੇ ਵਿੱਚ। ਤੇ ਆ ਹਰ ਭਗਤ ਨਿਰੰਜਣੀਏ ਵਰਗੇ, ਇਹਨਾਂ ਨੂੰ ਤਾਂ ਪੈਸੇ ਮਿਲਦੇ ਸੀ ਚੁਗਲੀ ਦੇ, ਤੇ ਆਪਾਂ ਨੂੰ ਕੀ ਮਿਲਣਾ? ਆਪਾਂ ਤਾਂ ਇਉਂ ਆ ਵੀ ਕਿਸੇ ਦੇ ਸਿਰ ਤੇ ਪੱਥਰਾਂ ਦਾ ਟੁਕੜਾ ਚੁੱਕਿਆ ਹੋਵੇ, ਉਹਨੂੰ ਕਹੀਏ ਵੀ ਤੂੰ ਆਰਾਮ ਕਰ ਮੇਰੇ ਸਿਰ ਤੇ ਰੱਖ ਦੇ ਆਪਣੀ, ਤਾਂ ਉਹ ਗੱਲ ਵੀ ਕਿਸੇ ਦਾ ਭਾਰ ਆਪਦੇ ਸਿਰ ਤੇ ਚੁੱਕ ਲੈਣਾ। ਇਹ ਗੱਲ ਭਗਤ ਜੀ ਨੇ ਗੁਰਬਾਣੀ ਦੇ ਵਿੱਚ ਕਹੀ, ਜਦੋਂ ਉਹਨੂੰ ਭਗਤ ਨੂੰ ਕਿਹਾ ਨਾ ਕਬੀਰ ਨੂੰ, ਕਹਿੰਦੇ ਵੀ ਤੈਨੂੰ ਬੜੇ ਲੋਕ ਨਿੰਦਦੇ ਆ, ਮੇਰੀ ਨਿੰਦਿਆ ਕਰਦੇ ਤੇਰੀ ਲੋਕ। ਉਹ ਕਹਿੰਦੇ ਨਿੰਦੋ ਨਿੰਦੋ ਮੋਹੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਤ ਹਾਰੀ। ਭਗਤ ਜੀ ਕਹਿੰਦੇ ਵੀ ਉਹ ਆਪਦੇ ਸੁਭਾਅ ਮੁਤਾਬਕ ਨੇ, ਮੇਰਾ ਸੁਭਾਅ ਨਰਮਲ ਹੈ, ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ। ਜੇ ਮੈਨੂੰ ਕੋਈ ਚੰਗਾ ਵੀ ਕਹੇ ਮੈਂ ਬਾਹਲਾ ਖੁਸ਼ ਨਹੀਂ ਹੁੰਦਾ, ਕਿਉਂਕਿ ਮੈਨੂੰ ਪਤਾ ਵੀ ਜੇ ਇੱਕ ਚੰਗਾ ਕਹਿਣ ਆ ਗਿਆ ਤੇ ਦਸਾਂ ਨੇ ਮਾੜੇ ਕਹਿਣ ਵਾਲਾ ਵੀ ਆਉਣਾ। ਉਹ ਕਹਿੰਦਾ ਜੇ ਮੈਨੂੰ ਕੋਈ ਚੰਗਾ ਕਹਿੰਦਾ ਵੀ ਮੈਂ ਬਾਹਲਾ ਖੁਸ਼ ਨਹੀਂ ਹੁੰਦਾ, ਤੇ ਜੇ ਮੈਨੂੰ ਕੋਈ ਨਿੰਦਦਾ ਮੈਂ ਬਾਹਲਾ ਦੁਖੀ ਵੀ ਨਹੀਂ ਹੁੰਦਾ। ਇਹ ਦੋ ਚੀਜ਼ਾਂ ਬੰਦਾ ਛੱਡ ਦੇਵੇ ਨਾ, ਔਸਤ ਨਿੰਦਾ ਦੋ ਤਿਆਗ ਹੈ, ਇਹ ਦੋਨੇ ਤਿਆਗ ਦੇਵੇ ਬੰਦਾ ਵੀ ਨਾ ਮੈਨੂੰ ਕੋਈ ਔਸਤ ਦੀ ਭੁੱਖ ਆ ਤੇ ਨਾ ਹੀ ਮੈਨੂੰ ਨਿੰਦਾ ਤੋਂ ਕੋਈ ਡਰ ਆ, ਤੇ ਫਿਰ ਬੰਦਾ ਆਨੰਦ 'ਚ ਰਹਿੰਦਾ, ਸਕੂਨ 'ਚ ਰਹਿੰਦਾ। ਨਹੀਂ ਤਾਂ ਇਹੀ ਗੱਲਾਂ ਵੀ ਫਲਾਣੇ ਨੇ ਮੈਨੂੰ ਆਏ ਕਹਿਤਾ, ਆਹ ਕਹਿਤਾ, ਉਹ ਕਹਿਤਾ, ਕਹਿਣ ਵਾਲੇ ਆਪੇ ਹੀ ਫਿਰ ਭਰਦੇ ਆ, ਪਤਾ ਲੱਗ ਜਾਂਦਾ। ਕਿਉਂ? ਮਹਾਰਾਜ ਕਹਿੰਦੇ ਦੂਜੇ ਦੇ ਸਿਰ ਤੋਂ ਟੋਕਰਾ ਚੁੱਕ ਕੇ ਆਪਦੇ ਸਿਰ ਤੇ ਰੱਖ ਲੈਣਾ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਢੈਂਦਿਆਂ ਢੈਂਦਿਆਂ ਢਹਿ ਜਾਂਦੇ, ਰੁੱਸੇ ਪੁੱਤ ਨੂੰ ਜੇ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦੇ, ਚੁਗਲ ਖੋਰਨੀ ਚੁਗਲੀਓ ਬਾਜ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਹਰ ਭਗਤ ਨਿਰੰਜਣੀਏ ਜੰਡਿਆਲੇ ਵਾਲੇ ਨੇ ਕੀਤੀ ਚੁਗਲੀ, ਇਹ ਅੱਗ ਬਬੂਲਾ ਹੋ ਗਿਆ। ਜ਼ਕਰੀਆ ਖਾਨ, ਇਹਨੇ ਮੋਮਨ ਖਾਨ ਨੂੰ ਭੇਜਿਆ, ਦੇ ਕੇ ਨਾ ਫੋਰਸ ਦੇ ਕੇ ਫੌਜ ਆਪਣੀ, ਮੋਮਨ ਖਾਨ ਨੂੰ ਪੁੱਲੇ ਪਿੰਡ ਭੇਜਿਆ, ਤੇ ਮੋਮਨ ਖਾਨ ਸੱਥ ਦੇ ਵਿੱਚ ਆਣ ਬੈਠਾ। ਜਦੋਂ ਸਰਕਾਰ ਦਾ ਨਸ਼ਾ ਹੋਵੇ, ਜਦੋਂ ਬੰਦੇ ਦੇ ਫੀਤੀਆਂ ਲੱਗੀਆਂ ਹੋਣ, ਜਦੋਂ ਬੰਦਾ ਉਹਦੇ ਦਾਰ ਹੋਵੇ ਤੇ ਉਹ ਰੱਬ ਨੂੰ ਵੀ ਭੁੱਲ ਜਾਂਦਾ, ਉਹ ਸਮਝਦਾ ਵੀ ਕਿ ਨਹੀਂ ਮੈਂ ਹੀ ਰੱਬ ਹਾਂ, ਇਹ ਉਹਦੇ ਇਹ ਰੈਂਕ, ਇਹ ਸਰਕਾਰਾਂ, ਇਹ ਰਾਜ ਭਾਗ, ਇਹ ਤਖ਼ਤ ਤਾਜ ਸਾਰਾ ਸਦਾ ਲਈ ਨਹੀਂ ਰਹਿੰਦੇ। ਹੁਸਨ ਜਵਾਨੀ ਮਾਪੇ ਸਦਾ ਲਈ ਨਹੀਂ ਰਹਿੰਦੇ, ਜ਼ਿੰਦਗੀ ਸਦਾ ਲਈ ਨਹੀਂ ਰਹਿਣੀ, ਖੁਸ਼ੀਆਂ ਤੇ ਗਮੀਆਂ ਸਦਾ ਲਈ ਨਹੀਂ ਰਹਿਣੀਆਂ, ਦੁੱਖ ਤੇ ਸੁੱਖ ਸਦਾ ਲਈ ਨਹੀਂ ਰਹਿੰਦੇ। ਦੁੱਖ ਸੁੱਖ ਦੋਹੇ ਕਰ ਕੱਪੜੇ ਪਹਿਰੇ ਆਏ ਮਨੁੱਖ। ਕਿਸੇ ਰਾਜੇ ਨੇ ਕਿਸੇ ਦਰਵੇਸ਼ ਨੂੰ ਕਿਹਾ ਵੀ ਦਰਵੇਸ਼ ਤਾਂ ਤੂੰ ਮੈਨੂੰ ਕੋਈ ਇਹੋ ਜਿਹੀ ਗੱਲ ਲੈ ਕੇ ਜਾ ਕੰਧ ਤੇ,
ਵੀ ਜਦੋਂ ਮੈਂ ਬੜਾ ਖੁਸ਼ ਹੋਵਾਂ ਤੇ ਮੈਂ ਉਹਨੂੰ ਪੜ੍ਹਾਂ ਤੇ ਗਮੀ ਚ ਬਦਲ ਜਾਂ, ਜੇ ਗਮੀ ਚ ਹੋਵਾਂ ਤੇ ਉਹਨੂੰ ਪੜ੍ਹਾਂ ਖੁਸ਼ ਹੋ ਜਾ, ਮੈਂ ਇਹੋ ਜਿਹਾ ਕੋਈ ਲਿਖ ਕੇ ਜਾ। ਉਹ ਫਕੀਰ ਨੇ ਕੋਲਾ ਚੁੱਕਿਆ, ਕੰਧ ਤੇ ਲਿਖਤਾ ਵੀ ਜੇ ਵਕਤ ਵੀ ਗੁਜ਼ਰ ਜਾਏਗਾ। ਉਹ ਰਾਜਾ ਜਦੋਂ ਤਾਂ ਦੁਖੀ ਹੁੰਦਾ ਤੇ ਪੜ੍ਹਦਾ ਫਿਰ ਖੁਸ਼ ਹੋ ਜਾਂਦਾ ਵੀ ਲੰਘ ਹੀ ਜਾਣਾ ਦੁੱਖ ਦਾ ਵੀ, ਤੇ ਜਦੋਂ ਕਦੇ ਬੜੀ ਖੁਸ਼ੀ ਹੁੰਦੀ ਉਹ ਪੜ੍ਹਦਾ ਵੀ ਜੇ ਵਕਤ ਵੀ ਗੁਜ਼ਰ ਜਾਏਗਾ। ਉਹ ਕਹਿੰਦਾ ਇਹ ਵੀ ਨਹੀਂ ਰਹਿਣੀ, ਇਹ ਦੁੱਖ ਸੁੱਖ ਦੋਏ ਕਰ ਕੱਪੜੇ, ਇਹ ਜ਼ਿੰਦਗੀ ਦੇ ਕੱਪੜੇ ਆ, ਚੋਲੇ ਆ ਦੋ, ਆਉਂਦੀਆਂ ਜਾਂਦੀਆਂ ਖੁਸ਼ੀਆਂ ਗਮੀਆਂ ਰਹਿੰਦੀਆਂ, ਜ਼ਿੰਦਗੀ ਇੱਕ ਇਮਤਿਹਾਨ ਆ, ਜ਼ਿੰਦਗੀ ਦੇ ਵਿੱਚ ਬੜਾ ਕੁਝ ਝੱਲਣਾ ਦੇਖਣਾ ਪੈਂਦਾ ਤੇ ਰਹਿਣਾ ਕੀ ਆ। ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਆਹ ਰਹਿਣਾ ਜਿਹੜਾ ਆਪਾਂ ਇਕੱਠਾ ਕਰ ਰਹੇ ਬੈਠੇ ਤੇ, ਹੋਰ ਨੀ ਕੁਝ ਵੀ ਰਹਿਣਾ। ਆਓ ਇਹ ਭਾਈ ਧਾਰੂ ਸਿੰਘ ਨੂੰ ਫੜਨ ਵਾਸਤੇ ਸੱਥ ਚ ਆ ਬੈਠਾ ਤੇ ਇਹਨੇ ਆਰਡਰ ਕੀਤਾ ਵੀ ਧਾਰੂ ਸਿੰਘ ਕਿੱਥੇ ਆ। ਪੁਲਿਸ ਘਰੇ ਗਈ, ਮਾਂ ਨੂੰ ਪੁੱਛਿਆ, ਭੈਣ ਨੂੰ ਪੁੱਛਿਆ ਤੇ ਕਹਿੰਦੇ ਖੇਤ ਚ ਧਾਰੂ ਸਿੰਘ ਹਲ ਵਾਹ ਰਿਹਾ, ਖੇਤ ਦੇ ਵਿੱਚ ਕਿਰਤ ਕਰ ਰਿਹਾ ਦਸਾਂ ਨਹਾਂ ਦੀ। ਧਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਪੈਰਾਂ ਨੂੰ ਬੇੜੀਆਂ ਤੇ ਹੱਥਾਂ ਨੂੰ ਹੱਥ ਕੜੀਆਂ ਸੱਥ ਦੇ ਵਿੱਚ ਲੈ ਕੇ ਗਏ। ਮਾਂ ਨੂੰ ਵੀ ਸੱਦਿਆ ਗਿਆ, ਇਤਿਹਾਸ ਕਹਿੰਦਾ ਕਰਤਾਰ ਕੌਰ ਭੈਣ ਸੀ ਜਿਹੜੀ ਤਾਰੋ, ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ, ਉਹਦੇ ਵੀ ਹੱਥ ਕੜੀਆਂ ਬੇੜੀਆਂ ਲਾਈਆਂ ਗਈਆਂ। ਪਿੰਡ ਦੀ ਸੱਥ ਚ ਜਦੋਂ ਮਾਂ ਜਾ ਕੇ ਮਿਲਦੀ ਹੈ ਤੇ ਮਾਂ ਕਹਿੰਦੀ ਪੁੱਤਰਾ, ਮੋਮਨ ਖਾਂ ਕਹਿੰਦਾ ਵੀ ਮਾਤਾ ਇਹਨੂੰ ਸਮਝਾ ਕੁਝ, 25 ਸਾਲ ਦਾ ਤੇਰਾ ਨੌਜਵਾਨ ਪੁੱਤਰ ਐਵੇਂ ਖੇਹ ਦੇ ਭਾ ਜਾਊਗਾ, ਇਹਨੂੰ ਸਮਝਾ ਕੁਝ, ਇਹ ਮੋਮਨ ਬਣ ਜਾਵੇ, ਇਹ ਬਾਗੀਆਂ ਨਾਲ ਨਾ ਰਲੇ, ਰੋਟੀ ਪਾਣੀ ਨਾ ਦੇਵੇ, ਸਲਾਮ ਚ ਆ ਜਾਵੇ, ਮੈਂ ਸਿਫਾਰਿਸ਼ ਕਰਕੇ ਬੜੇ ਵੱਡੇ ਅਹੁਦੇ ਦਵਾ ਦੂ ਇਹਨੂੰ। ਤੇ ਮਾਂ ਨੇ ਪਤਾ ਕੀ ਕਿਹਾ, ਮਾਂ ਕਹਿੰਦੀ ਪੁੱਤਰਾ ਡੋਲੀ ਨਾ, ਮੇਰਾ ਸੀਰ ਚੁੰਘਿਆ, ਦੁੱਧ ਚੁੰਘਿਆ ਤੂੰ ਪੁੱਤਰਾ, ਦੇਖੀ ਕਿਤੇ ਡੋਲ ਨਾ ਜਾਵੀ, ਦੁੱਧ ਨੂੰ ਲਾਜ ਨਾ ਲਾ ਦੀ ਮਾਂ ਦੇ ਨੂੰ। ਪੁੱਤਰਾ ਯਾਦ ਕਰ ਜਿਨ੍ਹਾਂ ਨੇ ਬੰਦ ਬੰਦ ਕਟਵਾਏ, ਹਰੇਕ ਬੰਦੇ ਦਾ ਰੋਲ ਮਾਡਲ ਹੁੰਦਾ ਕੋਈ ਨਾ ਕੋਈ, ਤੇ ਭਾਈ ਤਾਰੂ ਸਿੰਘ ਦਾ ਰੋਲ ਮਾਡਲ ਭਾਈ ਮਣੀ ਸਿੰਘ ਸੀ, ਭਾਈ ਮਣੀ ਸਿੰਘ ਜਿਹਨੇ ਬੰਦ ਬੰਦ ਕਟਵਾਏ। ਤੇ ਆਪਣੇ ਤਾਂ ਹੁਣ ਰੋਲ ਮਾਡਲ ਜਾਂ ਗਾਇਕ ਆ ਜਾਂ ਫਿਰ ਐਕਟਰ ਆ, ਆਪਣੇ ਜਵਾਕਾਂ ਦੇ ਜਿਹੜੇ ਰੋਲ ਮਾਡਲ ਆ, ਉਹ ਤਾਂ ਆਪਾਂ ਤਾਂ ਜੇ ਉਹਨਾਂ ਨੇ ਕੱਪੜੇ ਪਾਲੇ ਉਹ ਜੇ ਆਪਾਂ ਪਾ ਲੈਣੇ ਆ, ਜਿਹੜੀ ਉਹਨਾਂ ਨੇ ਕਟਿੰਗ ਕਰਾ ਲਈ ਉਹ ਜੇ ਆਪਾਂ ਕਰਾ ਲੈਣੀ ਹੈ। ਤੇ ਆਪਣੇ ਇਹ ਭਾਈ ਤਾਰੂ ਸਿੰਘ ਦਾ ਰੋਲ ਮਾਡਲ ਹੈ ਭਾਈ ਮਣੀ ਸਿੰਘ। ਇਹ ਕਹਿੰਦਾ ਮਾਂ ਤੂੰ ਨਾ ਡੋਲੀ, ਤੈਨੂੰ ਡੋਲਣ ਦੀ ਲੋੜ ਨਹੀਂ, ਤੂੰ ਬਾਣੀ ਪੜ੍ਹਦੀ ਹੈ, ਮਾਂ ਤੇਰੀ ਕੁੱਖ ਚੋਂ ਜਨਮ ਲੈਣ ਵਾਲਾ ਡੋਲ ਸਕਦਾ ਕਿਤੇ। ਆ ਹੁਣ ਆਪਾਂ ਕਹਿੰਦੇ ਚਿੱਟੇ ਤੇ ਲੱਗ ਗਏ ਜਵਾਕ ਟੀਕੇ ਲਾਉਂਦੇ ਆ, ਪਹਿਲਾਂ ਸਾਡੀਆਂ ਕੁੱਖਾਂ ਜਿਹੜੀਆਂ ਸੀ ਨਾ ਸਾਡੀਆਂ ਮਾਵਾਂ ਭੈਣਾਂ ਧੀਆਂ ਸਾਡੀਆਂ ਨੋਹਾਂ, ਉਹ ਜਪ ਤਪ ਕਰਨ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਇਸ ਸਮੇਂ ਦੇ ਵਿੱਚ ਬਾਣੀ ਨਾਲ ਵੱਧ ਤੋਂ ਵੱਧ ਜੁੜਨਾ, ਫਿਰ ਲੈਕ ਔਲਾਦ ਆਉਣੀ ਆ ਸਾਡੇ ਘਰੇ। ਤਾਰੂ ਸਿੰਘ ਦਾ ਮਾਂ ਤੈਨੂੰ ਭਰੋਸਾ ਹੈ ਇਸ ਗੱਲ ਦਾ ਵੀ ਤੇਰੀ ਕੁੱਖ ਚੋਂ ਜਨਮ ਲੈਣ ਵਾਲਾ ਡੋਲਜੂ ਤੇ ਕਲਗੀਧਰ ਪਾਤਸ਼ਾਹ ਦਾ ਪੁੱਤਰ ਮਾਂ, ਮੈਂ ਤਾਂ ਵੱਡਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹ ਤਾਂ 7 ਤੇ 9 ਸਾਲ ਦੇ ਸੀ, ਮੈਂ ਤਾਂ ਫਿਰ 25 ਸਾਲ ਦਾ। ਇਹ ਮੋਮਨ ਖਾਂ ਤੈਨੂੰ ਕਹਿੰਦਾ ਵੀ ਤੇਰੇ ਪੁੱਤ ਦੀ ਹਲੇ ਜਵਾਨੀ ਸ਼ੁਰੂ ਹੋਈ ਹੈ, ਤੇ ਸਾਡੇ ਬਾਬਿਆਂ ਦਾ ਤਾਂ ਹਲੇ ਬਚਪਨਾ ਹੀ ਸ਼ੁਰੂ ਹੋਇਆ ਸੀ ਜਦੋਂ ਸ਼ਹੀਦ ਹੋ ਗਏ, ਬਚਪਨਾ ਹੀ ਸ਼ੁਰੂ ਸੀ ਉਹਨਾਂ ਦਾ ਤਾਂ 7 ਤੇ 9 ਸਾਲ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ 4 ਸਾਲ ਦਾ, ਮੋਤੀ ਮਹਿਰੇ ਦਾ ਪੁੱਤਰ ਕੋਲੂ ਚ ਪੀੜਿਆ ਗਿਆ ਉਹ ਵੀ 4 ਸਾਲ ਦਾ ਸੀ। ਸਾਡੇ ਤਾਂ 80-80 ਦਿਨਾਂ ਦੇ ਬੱਚੇ ਵੀ ਨੇਜਿਆਂ ਤੇ ਟੰਗੇ ਗਏ ਆ, 7 ਸਾਲ ਦੇ 6-6 ਮਹੀਨਿਆਂ ਦੇ ਨੇਜਿਆਂ ਤੇ ਟੰਗੇ ਆ। ਮਾਂ ਉਹਨਾਂ ਤੋਂ ਤਾਂ ਨੀ ਮੈਂ ਛੋਟਾ, ਬੇਫਿਕਰ ਰਹਿ, ਤੇਰਾ ਪੁੱਤ ਹੱਸ ਹੱਸ ਕੇ ਮੌਤ ਨੂੰ ਗਲੇ ਲਾ ਲੂਗਾ। ਭੈਣ ਬੋਲੀ ਤਾਰੂ ਸਿੰਘ ਦੀ, ਕਹਿੰਦੀ ਵੇਖੀ ਵੀਰਾ, ਇੱਕ ਮਾਂ ਦੀ ਕੁੱਖ ਚੋਂ ਦੁਬਾਰੇ ਜਨਮ ਨਹੀਂ ਲੈਣੇ, ਇੱਕ ਵਿਹੜੇ ਦੁਬਾਰੇ ਇਕੱਠਿਆਂ ਨੇ ਨਹੀਂ ਖੇਡਣਾ, ਇੱਕ ਬਾਪ ਦੇ ਮੋਢਿਆਂ ਤੇ ਝੂਟੇ ਵਾਰ ਵਾਰ ਨਹੀਂ ਮਿਲਣੇ, ਤੇ ਵਾਰ ਵਾਰ ਨਹੀਂ ਆਉਣੀ ਜ਼ਿੰਦਗੀ, ਇਹ ਕਰਮਾਂ ਨਾਲ ਥਿਆਉਣੀ ਜ਼ਿੰਦਗੀ। ਕਹਿੰਦੀ ਵੀਰਿਆ, ਇਹ ਜਨਮ ਆ ਹੀਰਾ, ਹੀਰੇ ਜੈਸਾ ਜਨਮ ਹੈ, ਇਹਨੂੰ ਕੌਡੀਆਂ ਦੇ ਭਾ ਉਹ ਗਵਾਉਂਦੇ ਆ ਜਿਹੜੇ ਗੁਰੂ ਵਾਲੇ ਨੀ, ਤੇ ਤੇਰੇ ਵਰਗੇ ਹੀਰੇ ਚਮਕ ਜਾਂਦੇ ਦੁਨੀਆਂ ਤੇ ਨਾਂ ਚਮਕਾ ਜਾਂਦੇ ਆ,
ਭੈਣ ਕਹਿੰਦੀ ਵੇਖੀ ਵੀਰਾਂ ਧਰਮ ਤੋਂ ਨਾ ਡੋਲੀ। ਇੱਥੇ ਫਿਰ ਭਾਈ ਤਾਰੂ ਸਿੰਘ ਦੀ ਜਿਹੜੀ ਭੈਣ ਆ ਨਾ ਤੇ ਪਿੰਡ ਦੇ ਲੋਕਾਂ ਨੇ ਹੋਰ ਦੋ ਚੋ ਪਿੰਡਾਂ ਦੇ ਲੋਕ ਇਕੱਠੇ ਹੋਏ ਪੜਾਣੇ ਪਿੰਡ ਵੱਲ ਨੂੰ ਜਦੋਂ ਗਏ ਤੇ ਲੋਕਾਂ ਨੇ ਡਾਂਗੇ ਸੋਟੇ ਕੱਢ ਲਏ, ਕਹਿੰਦੇ ਵੀ ਤਾਰੂ ਸਿੰਘ ਨੂੰ ਲੈ ਕੇ ਜਾਣਾ ਲੈ ਜਾਓ। ਤੇ ਉਹ ਲੋਕ ਕੌਣ ਸੀ? ਹਿੰਦੂ ਤੇ ਮੁਸਲਮਾਨ। ਉਹ ਲੋਕ ਸੀ ਜਿਹੜੇ ਹੱਕ ਚ ਖੜੇ, ਸਾਡੇ ਹੱਕ ਚ। ਜਦੋਂ ਦਿੱਲੀ 84 ਦੇ ਕਾਂਡ ਹੋਏ ਬਥੇਰੇ ਵਿਚਾਰੇ ਵਿੱਚ ਹਿੰਦੂ ਵੀ ਸੀ ਲੁਕਾਉਣ ਵਾਲੇ ਸਾਡੇ ਪਰਿਵਾਰਾਂ ਨੂੰ, ਬਥੇਰੇ ਮੁਸਲਮਾਨ ਪਰਿਵਾਰਾਂ ਨੇ ਮਦਦਾਂ ਕੀਤੀਆਂ, ਲੁਕੋਏ ਸਾਡੇ ਪਰਿਵਾਰ। ਸਾਰੇ ਬੰਦੇ ਨਹੀਂ ਮਾੜੇ ਹੁੰਦੇ ਸਾਰੇ ਧਰਮਾਂ ਦੇ ਵਿੱਚ, ਤੇ ਸਾਡੇ ਆਪਣਿਆਂ ਨੇ ਪੱਗਾਂ 'ਚ ਸਿਰ ਫਸਾਉਣ ਵਾਲਿਆਂ ਨੇ ਸਿੱਖ ਕੌਮ ਖਤਮ ਕਰਤੀ। 25-25 ਸਾਲ ਨਹੀਂ ਜੰਜਾਂ ਚੜੀਆਂ, ਕਿਹਨੂੰ ਕਹੀਏ ਮਾੜਾ? ਮਾੜਾ ਬੰਦੇ ਦਾ ਮਨ ਬਣਦਾ ਹੈ ਨਾ? ਕੋਈ ਕੌਮ ਮਾੜੀ, ਮਜ਼ਹਬ ਮਾੜਾ, ਨਾ ਕੋਈ ਧਰਮ ਮਾੜਾ। ਔਗਣ ਮਾੜੇ ਹੁੰਦੇ ਆ ਬੰਦੇ ਦੇ ਵਿੱਚ। ਆਹ ਇਹਨਾਂ ਨੇ ਕੱਢੀਆਂ ਡਾਂਗਾਂ ਹਿੰਦੂ ਤੇ ਮੁਸਲਮਾਨਾਂ ਨੇ। ਮੋਮਨ ਖਾਂ ਨੂੰ ਕਹਿੰਦੇ ਵੀ ਅਸੀਂ ਛਡਾ ਤਾਂ ਤਾਰੂ ਸਿੰਘ ਨੂੰ ਵੀ ਸਕਦੇ ਹਾਂ, ਕਿਉਂ ਤੇਰੀ ਫੌਜ ਸਾਡੇ ਜਦੋਂ ਬੰਦਾ ਖੜ ਜਾਵੇ ਨਾ ਵੀ ਸੱਚ ਤੇ ਖੜਨਾ, ਪਹਿਰਾ ਦੇਣਾ, ਉਦੋਂ ਨਹੀਂ ਫਿਰ ਮੌਤ ਤੋਂ ਡਰਦਾ, ਉਦੋਂ ਮੂਹਰੇ ਕੁਛ ਵੀ ਹੋਵੇ, ਜਦੋਂ ਸੱਚ ਨਾਲ ਬੰਦਾ ਖੜ ਗਿਆ। ਤੇ ਮੋਮਨ ਖਾਂ ਦੇਖਦਾ ਵੀ ਇਹਨਾਂ ਦਾ ਜ਼ੋਰ, ਪਿੰਡ ਮੂਹਰੇ ਨਗਰ ਮੂਹਰੇ ਕੀ ਹੁੰਦਾ ਵੀ ਇਹਨਾਂ ਦਾ ਜ਼ੋਰ ਚੱਲ ਜਾਣਾ। ਤੇ ਉਹ ਫਿਰ ਭਾਈ ਬੀਬੀ ਤਾਰੋ ਨੂੰ, ਭਾਈ ਤਾਰੂ ਸਿੰਘ ਦੀ ਭੈਣ ਨੂੰ ਛੱਡ ਗਿਆ ਸੀ। ਨਗਰ ਨਿਵਾਸੀਆਂ ਨੇ ਕਿਹਾ ਸਾਡੀ ਧੀ ਹੈ, ਸਾਡੀ ਧੀ ਕਚਹਿਰੀਆਂ 'ਚ ਜਾਵੇ, ਸਾਡੀ ਧੀ ਨੂੰ ਬੇੜੀਆਂ ਹੱਥਕੜੀਆਂ ਲਾਈਆਂ ਜਾਣ, ਅਤੇ ਸਾਡਾ ਤਾਂ ਜਿਉਣਾ ਹੀ ਮਰਨਾ ਹੋਜੂ। ਪਿੰਡ ਦੀ ਧੀ ਨੂੰਹ ਦੀ ਇੱਜ਼ਤ ਕਰਦੇ ਹੁੰਦੇ ਸੀ ਅੱਗੇ ਲੋਕ, ਅੱਜ ਭਾਵੇਂ ਨਹੀਂ, ਥੋੜ੍ਹੇ ਲੋਕ ਅੱਜ ਵੀ ਕਰਨ ਵਾਲੇ ਹੈਗੇ ਬਿਰਲੇ, ਧੀ ਨੂੰ ਧੀ ਨੂੰਹ ਨੂੰ ਨੂੰਹ ਸਮਝਣ ਵਾਲੇ ਇੱਜ਼ਤਾਂ ਕਰਨ ਵਾਲੇ ਬਿਰਲੇ ਆ, ਪਰ ਥੋੜ੍ਹੇ ਰਹਿ ਗਏ। ਆਹ ਹੁਣ 5% ਆ ਕੇ 95% ਸੀਗੇ, ਫਰਕ ਇੰਨਾ ਕੁ ਪਿਆ ਏ। ਉਹ ਬੇਨਤੀ ਕਰਦੇ ਮਾਂ ਤੇ ਭਾਈ ਤਾਰੂ ਸਿੰਘ ਨੂੰ ਕਚਹਿਰੀ ਚ ਪੇਸ਼ ਕੀਤਾ ਗਿਆ, ਜਿਵੇਂ ਸੂਰਮੇ ਨੇ ਗੱਜ ਕੇ ਫਤਿਹ ਬੁਲਾਈ ਆ ਨਾ ਜਾ ਕੇ। ਛੱਡ ਚਕਾਰੇ ਸਿੰਘ ਨੇ ਸੀ ਫਤਿਹ ਬੁਲਾਈ, ਖੁੰਜੇ ਹਿੱਲੇ ਤਖਤ ਦੇ ਹਿੱਲ ਗਈ ਲਕਾਈ। ਛੱਡ ਚਕਾਰੇ ਸਿੰਘ ਨੇ ਸੀ ਫਤਿਹ ਬੁਲਾਈ, ਖੁੰਜੇ ਹਿੱਲੇ ਤਖਤ ਦੇ ਹਿੱਲ ਗਈ ਲਕਾਈ। ਕੋਲੇ ਹੋਇਆ ਜ਼ਕਰੀਆ ਮੱਥੇ ਤਿਉੜੀ ਪਾਈ, ਕਹਿੰਦਾ ਇਹ ਨੀ ਆਨੰਦਪੁਰ ਤੂੰ ਕਰੇ ਭਕਾਈ, ਅਜੀਤਵਾਲ ਦੇ ਪਾਰਸਾ ਤੇਰੀ ਮੱਤ ਕਮਲਾਈ। ਉਹ ਕਹਿੰਦਾ ਤੇਰੀ ਮੱਤ ਕਮਲੀ ਹੋ ਗਈ ਹੈ, ਇਹ ਤੇਰਾ ਆਨੰਦਪੁਰ ਸਾਹਿਬ ਨੀ ਬਾਜਾਂ ਵਾਲੇ ਦਾ, ਜਿੱਥੇ ਤੂੰ ਜਕਾਰੇ ਛੱਡੇ ਇੱਥੇ ਝੁੱਕ ਕੇ ਸਲਾਮ ਕਰ, ਨੀਵੀਂ ਪਾ, ਅੱਖਾਂ ਨੀਵੀਆਂ ਕਰ। ਤੇ ਭਾਈ ਤਾਰੂ ਸਿੰਘ ਕਹਿੰਦਾ ਉਹ ਜ਼ਕਰੀਆ ਖਾਨ ਇਹ ਅੱਖਾਂ ਨੀ ਝੁਕਣੀਆਂ, ਇਹ ਸਿਰ ਨੀ ਝੁਕਣਾ, ਇਹ ਰਸਨਾ ਚੋਂ ਜਕਾਰੇ ਆਈ ਗਜਾਉਂਦੇ ਰਹਿਣਾ ਏ, ਤੇ ਤੇਰੇ ਅਰਗੇ ਦੇ ਚਰਨਾਂ ਚ ਸਿਰ ਝੁੱਕ ਜੇ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰੀ ਕਾਹਦੇ। ਆਓ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਜੋਧੇ ਨੂੰ ਇਹ

ਦੀ ਕਚਹਿਰੀ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਜਦੋਂ ਪੇਸ਼ ਕੀਤਾ ਗਿਆ ਤੇ ਸਿੰਘ ਦਾ ਕੰਮ ਆ ਵੀ ਗੱਜ ਕੇ ਫਤਿਹ ਬੁਲਾਉਣੀ। ਆਪਾਂ ਤਾਂ ਦਰਬਾਰ ਸਾਹਿਬ ਚ ਨਹੀਂ ਆ ਕੇ ਬੁਲਾਉਂਦੇ ਤੇ ਸਾਡੇ ਯੋਧੇ ਸਿੱਧੇ ਮੱਥੇ ਚ ਹੈਕ ਚ ਵੱਜ ਕੇ ਫਤਿਹ ਬੁਲਾਉਂਦੇ ਸੀ ਦੁਸ਼ਮਣਾਂ ਦੀ। ਜਿੱਥੇ ਦੁਸ਼ਮਣਾਂ ਦਾ ਮੈਦਾਨ, ਦੁਸ਼ਮਣਾਂ ਦੀਆਂ ਕਚਹਿਰੀਆਂ, ਜਿੱਥੇ ਉਹਨਾਂ ਦਾ ਤਖ਼ਤ ਤਾਜ ਰਾਜ ਭਾਗ, ਉੱਥੇ ਵੀ ਗੱਜ ਕੇ ਫਤਿਹ ਬੁਲਾਉਂਦੇ। ਇੱਥੇ ਆਪਾਂ ਤਾਂ ਸਟੇਜ ਤੋਂ ਜੇ ਕੋਈ ਫਤਿਹ ਬੁਲਾਉਂਦਾ, ਥੋੜੇ ਜੇ ਬਿਰਲੇ ਸਿੰਘ ਆ ਜਿਹੜੇ ਬੁਲਾਉਂਦੇ ਆ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਫਤਿਹ ਸਾਡੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਆ ਸਾਡੀ ਝੋਲੀ ਚ। ਗੱਜ ਕੇ ਸਿੰਘ ਸੀ ਬੋਲਿਆ, ਫਿਰ ਜਦੋਂ ਭਾਈ ਤਾਰੂ ਸਿੰਘ ਗਿਆ ਨਾ ਦਰਬਾਰ ਦੇ ਵਿੱਚ, ਉਹਨੇ ਗੱਜ ਕੇ ਫਤਿਹ ਬੁਲਾਈ ਹੈ। ਗੱਜ ਕੇ ਸਿੰਘ ਸੀ ਬੋਲਿਆ, ਫਿਰ ਬੋਲ ਕਰਾਰੇ, ਕਹਿੰਦਾ ਸਾਡੇ ਸਿਰਾਂ ਤੇ ਕਈ ਚੱਲੇ ਆ ਰਹੇ। ਕਹਿੰਦਾ ਸੂਬਿਆ, ਐਵੇਂ ਨਾ ਤੂੰ ਭਕਾਈ ਮਾਰੀ ਜਾ, ਸਾਡੇ ਸਿਰਾਂ ਤੇ ਆਰੇ ਚੱਲੇ ਹੋਏ ਆ, ਅਸੀਂ ਉਬਲਦੀਆਂ ਦੇਗਾਂ ਚ ਬੈਠੇ ਆ, ਅਸੀਂ ਹਾਥੀਆਂ ਦੇ ਮੱਥੇ ਪਾੜੇ ਹੋਏ ਆ, ਅਸੀਂ ਬੰਦ ਬੰਦ ਕਟਵਾਏ ਆ, ਅਸੀਂ ਚਰਖਣੀਆਂ ਤੇ ਚੜੇ ਪੁੱਠੀਆਂ ਖਲਾ ਲੁਹਾਈਆਂ ਹੋਈਆਂ ਨੇ, ਸਾਡੀ ਤਾਂ ਗਿਣਤੀ ਨੀ ਕੋਈ ਕੁਰਬਾਨੀਆਂ ਦੀ, ਤੂੰ ਕਿਹੜੇ ਡਰਾਵੇ ਦੇ ਰਿਹਾ। ਗੱਜ ਕੇ ਸਿੰਘ ਤੁਸੀਂ ਬੋਲਿਆ, ਫਿਰ ਬੋਲ ਕਰਾਰੇ, ਕਹਿੰਦਾ ਸਾਡੇ ਸਿਰਾਂ ਤੇ ਕਈ ਚੱਲੇ ਆ ਰਹੇ, ਤੁਸੀਂ ਬੰਦ ਬੰਦ ਕੱਟ ਕੇ ਦੇਖ ਲਏ, ਪਰ ਸਿੰਘ ਨਹੀਂ ਹਾਰੇ, ਅਸੀਂ ਦੇਗਾਂ ਦੇ ਵਿੱਚ ਉਬਲੇ ਬੰਨ ਜੰਡਾਂ ਸਾਰੇ, ਲੈ ਜੀਤਵਾਲ ਦੇ ਪਾਰਸਾ ਤੱਕ ਅੱਜ ਨਜ਼ਾਰੇ। ਭਾਈ ਤਾਰੂ ਸਿੰਘ ਦਾ ਅੱਜ ਨਜ਼ਾਰੇ ਤੱਕ ਲਈ ਸਿੱਖੀ ਦੇ। ਜਿਹੜੀ ਸਿੱਖੀ ਤੁਹਾਨੂੰ ਚੁੱਭਦੀ ਹੈ ਨਾ, ਜਿਹੜੀ ਸਿੱਖੀ ਤੁਹਾਡੇ ਕੰਨ ਪਾੜਦੇ ਆ ਸੁਣ ਕੇ ਸਿੱਖੀ ਦੀਆਂ ਗੱਲਾਂ, ਤੁਸੀਂ ਬੜੇ ਪਾਪ ਕਮਾਏ ਨੇ। ਮਹਾਰਾਜ ਬਾਣੀ ਕਹਿੰਦੀ, ਸੱਚੇ ਪਾਤਸ਼ਾਹ ਕਹਿੰਦੇ, ਪਾਪੀ ਪਾਪ ਕਮਾਵਦੇ। ਪਾਪੀ ਬੰਦਾ ਇੱਕ ਨਹੀਂ ਪਾਪ ਕਮਾਉਂਦਾ, ਉਹਨੇ ਸਾਰੀ ਉਮਰ ਹੀ ਪਾਪ ਕਮਾਈ ਜਾਣੇ ਆ, ਪਰ ਜਦੋਂ ਇਹ ਭੜਾ ਘੜਾ ਭਰ ਜੇ ਫਿਰ ਕਰਦੇ ਹਾਏ ਹਾਏ। ਮਹਾਰਾਜ ਕਹਿੰਦੇ, ਪਰ ਦਰਗਾਹ ਦੇ ਵਿੱਚ ਤਰਲੇ ਕਰਨੇ ਪੈਂਦੇ, ਹਾਏ ਹਾਏ ਕਰਨਾ ਪੈਂਦਾ, ਆ ਜੂਨਾਂ ਭੋਗਣੀਆਂ ਪੈਂਦੀਆਂ, ਦੁਬਾਰੇ ਆ ਕੇ 84 ਲੱਖ ਜੋਣ ਕੀੜੇ ਮਕੌੜੇ ਬਣਨਾ ਪੈਂਦਾ, ਬਿਸ਼ਟਾਂ ਦੇ ਸੱਪ ਸਰਾਲਾਂ। ਆ ਹੁਣ ਤਾਂ ਆਪਣਾ ਜਨਮ ਮਨੁੱਖਾ ਜਨਮ ਨਾ, ਵਧੀਆ ਸੋਹਣੇ ਕੱਪੜੇ, ਸੋਹਣੇ ਘਰ ਬਾਰ, ਸੋਹਣਾ ਪਰਿਵਾਰ, ਪੁੱਤਰ ਧੀਆਂ, ਖਾਣ ਪੀਣ ਸੋਹਣਾ, ਗੱਡੀਆਂ ਸੋਹਣੀਆਂ, ਬੜਾ ਕੁਝ ਸਾਡੇ ਕੋਲ ਆ, ਹੁਣ ਇਹ ਚੰਗੀ ਆ ਜ਼ਿੰਦਗੀ ਲੱਗਦੀ ਆ। ਮਹਾਰਾਜ ਚੰਗੀ ਰੱਖੇ, ਐਂ ਹੀ ਰੱਖੇ। ਪਰ ਮਹਾਰਾਜ ਕਹਿੰਦੇ, ਉਹਨਾਂ ਪੱਥਰਾਂ 'ਚ ਬੈਠੇ ਕੀੜਿਆਂ ਨੂੰ ਪੁੱਛ, ਨਾਲੀ 'ਚ ਫਿਰਦੇ, ਬੈਸਟਾਂ 'ਚ ਫਿਰਦੇ, ਆ ਗਾਰਬੇਜ ਰੱਖਿਆ ਹੋਵੇ, ਬਦਬੂ ਆਉਂਦੀ, ਨਾ 2 ਦਿਨ ਰੱਖਿਆ ਪਿਆ ਰਹੇ, ਉੱਥੇ ਵੀ ਕੀੜੇ ਪੈਦਾ ਹੁੰਦੇ ਆ। ਇੱਕ ਜੂਣ ਥੋੜ੍ਹੀ ਭੋਗੀ ਤੂੰ, ਕਿਤੇ ਰੁੱਖ ਬਿਰਖਾ ਮਚੀਨੇ, ਕਿਤੇ ਪਸੂ ਪਾਏ, ਕਿਤੇ ਨਾਕੁਲੀ ਮੈਂ ਆਏ, ਕਿਤੇ ਪੰਖ ਡਾਏ। ਪਰ ਬੰਦਾ ਇਹ ਭੁੱਲ ਗਿਆ ਵੀ ਮੈਂ ਇਹ ਵੀ ਬਣ ਕੇ ਆਇਆ, ਇਹ ਭੁੱਲ ਗਿਆ। ਮਹਾਰਾਜ ਕਹਿੰਦੇ, ਚੇਤੇ ਕਰ, ਇਹ ਭੋਗ ਕੇ ਆਇਆ, ਦੁਬਾਰੇ ਫੇਰ ਭੋਗੇਗਾ ਨਹੀਂ ਤਾਂ। ਉਹ ਭਾਈ ਤਾਰੂ ਸਿੰਘ ਗੱਜਿਆ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ, ਤੇ ਸੂਬਾ ਕਹਿੰਦਾ ਵੀ ਤੈਨੂੰ ਬੜਾ ਮਾਣ ਹੈ ਸਿੱਖੀ ਦੇ ਉੱਤੇ, ਕਿਉਂਕਿ ਅਰਦਾਸ ਕਰਦਾ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਕੇਸਾਂ ਸਵਾਸਾਂ ਨਾਲ ਸਿੱਖੀ। ਇਹ ਕੇਸ ਬੜੀ ਗੁਰੂ ਦੀ ਮੋਹਰ ਆ, ਵੱਡੀ ਕੇਸ ਆ, ਜਿਹੜੇ ਸਾਡੇ ਗੁਰੂ ਕਿਰਪਾ ਕਰਨਗੇ, ਕੋਈ ਨੀ ਸਾਡੇ ਵੀਰਾਂ ਤੇ ਬੱਚਿਆਂ ਤੇ ਕਿਰਪਾ ਹੋ ਜਾਂਦੀ ਹੈ ਹੌਲੀ ਹੌਲੀ। ਪਰ ਇਹ ਬੜੀਆਂ ਵੱਡੀਆਂ ਦਾਤਾਂ ਹਰੇਕ ਨੂੰ ਨਹੀਂ ਮਿਲਦੀਆਂ, ਕਈ ਵਾਰੀ ਲੇਟ ਮਿਲਦੀਆਂ। ਅੰਦਰ ਪ੍ਰੇਮ ਬਣਿਆ ਰਹੇ, ਇੱਕ ਤਾਂ ਅੰਮ੍ਰਿਤ ਖੰਡੇ ਬਾਟੇ ਦਾ, ਇੱਕ ਅੰਮ੍ਰਿਤ ਗੁਰਬਾਣੀ ਦਾ, ਜਿਹੜਾ ਤੁਸੀਂ ਮਾਣ ਰਹੇ ਆਨੰਦ ਅੰਮ੍ਰਿਤ ਦਾ। ਅੰਮ੍ਰਿਤ ਪੀਵੋ ਸਦਾਚਰ ਜੀਵੋ, ਹਰ ਸਿਮਰਤ ਅਣਦ ਅਨੰਤਾ, ਰੰਗ ਤਮਾਸ਼ਾ ਪੂਰਨਾਸਾ, ਕਬਹਿ ਨਾ ਵਿਆਪੈ ਚਿੰਤਾ। ਸਾਡੇ ਚ 2 ਸ਼੍ਰੇਣੀਆਂ ਸਿੱਖਾਂ ਦੀਆਂ, ਇੱਕ ਸਹਿਜ ਧਾਰੀ, ਇੱਕ ਅੰਮ੍ਰਿਤ ਧਾਰੀ। ਤੇ ਸਹਿਜ ਧਾਰੀ ਤੋਂ ਹੀ ਬੰਦਾ ਅੰਮ੍ਰਿਤ ਧਾਰੀ ਬਣਦਾ, ਤੇ ਜਿਹੜੇ ਵਡਭਾਗੇ ਹੁੰਦੇ ਆ ਉਹ ਜੰਮ ਦੀ ਅੰਮ੍ਰਿਤਧਾਰੀ ਹੁੰਦੇ ਨੇ। ਕਈ ਐਸੇ ਹੈ ਜਿਹੜੇ ਬਚਪਨ ਤੋਂ ਹੀ ਅੰਮ੍ਰਿਤ ਛਕ ਲੈਂਦੇ ਆ, ਤੇ ਫਿਰ ਗੁਰੂ ਸਦਕ ਨਿਭਾਉਂਦੇ ਆ ਆਪਣਾ ਅਖੀਰ ਤੱਕ। ਤੇ ਜਿਹੜੇ ਸਹਿਜਧਾਰੀ ਸਿੱਖ ਨੇ, ਉਹਨਾਂ ਤੇ ਜਦੋਂ ਗੁਰੂ ਦੇ ਲੜ ਲੱਗਦੇ ਆ, ਕਿਰਪਾ ਹੋ ਜਾਂਦੀ ਹੈ। ਬਸ ਆਹੀ ਗੱਲ ਹੈ, ਪਿਆਰ ਕਰਨ ਵਾਲੀਆਂ ਰੂਹਾਂ ਜਿਹੜੀਆਂ, ਮਹਾਰਾਜ ਦੇ ਚਰਨਾਂ ਕਮਲ ਤੋਂ ਕੁਰਬਾਨ ਹੋਣ ਵਾਲੀਆਂ ਰੂਹਾਂ ਜਿਹੜੀਆਂ, ਉਹਨਾਂ ਦੀ ਝੋਲੀ 'ਚ ਗੁਰਬਾਣੀ ਦੇ ਅੰਮ੍ਰਿਤ ਦੀ ਦਾਤ ਵੀ ਪਾਉਂਦਾ ਰੱਬ, ਤੇ ਖੰਡੇ ਵਾਟੇ ਦੀ ਦਾਤ ਵੀ ਪ੍ਰਾਪਤ ਹੁੰਦੀ। ਆਓ, ਇਹ ਭਾਈ ਤਾਰੂ ਸਿੰਘ ਕੋਲੇ ਦੋਨੇ ਦਾਤਾਂ ਨੇ, ਬਾਣੀ ਦੀ ਦਾਤ ਵੀ ਹੈ ਤੇ ਖੰਡੇ ਬਾਟੇ ਦੀ ਪੌਲ ਵੀ ਛਕੀ ਹੋਈ ਹੈ। ਤੇ ਜਿਹੜਾ ਖੰਡੇ ਬਾਟੇ ਦੀ ਪੌਲ ਛੱਕ ਗਿਆ, ਬਾਜਾਂ ਵਾਲੇ ਨੇ ਪਾਤਸ਼ਾਹ ਨੇ ਕਿਹਾ, ਕਹਿੰਦਾ ਘੁੱਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਘੁੱਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਚਿੜੀਆਂ ਕੋਲੋਂ ਦੇਖੀ ਕਿੱਦਾਂ ਬਾਜ ਤੜਾਊਂਗਾ।
ਬਖਸ਼ ਦਊ ਜਰਨੈਲੀ ਨਾ ਹੀ ਲਾਊ ਦੇਰਾਂ ਨੂੰ ਮੈਂ ਸਵਾ ਸਵਾ ਲੱਖ ਨਾਲ ਲੜਾਊ ਬੱਬਰ ਸ਼ੇਰਾਂ ਨੂੰ। ਇਹ ਜਿਹਦੇ ਨੇਤਰਾਂ ਚ ਪੰਜ ਚੂਲੇ ਅੰਮ੍ਰਿਤ ਦੇ, ਰਸਨਾ ਤੇ ਪੰਜ ਚੂਲੇ ਅੰਮ੍ਰਿਤ ਦੇ, ਕੇਸਾਂ ਚ ਪੰਜ ਚੂਲੇ ਅੰਮ੍ਰਿਤ ਦੇ, ਉਹ ਨੀ ਫਿਰ ਪਰਵਾਹ ਮੰਨਦਾ, ਉਹ ਜਿਉਂਦਾ ਹੀ ਮਰਜ਼ੀ ਬੜਾ ਹੋ ਜਾਂਦਾ ਜਿਉਂਦਾ ਹੀ, ਉਹਨੂੰ ਮੌਤ ਦਾ ਕੋਈ ਡਰ ਨਹੀਂ ਰਹਿੰਦਾ। ਮੌਤ ਉਹਦੇ ਮੂਹਰੇ ਖੜ ਕੇ ਰੋ ਸਕਦੀ ਹੈ ਤੇ ਮੌਤ ਨੂੰ ਦੇਖ ਕੇ ਸਿੱਖ ਨਹੀਂ ਘਬਰਾ ਸਕਦਾ। ਇੱਕ ਕਿਸੇ ਜੈਨੀਆਂ ਦੇ ਬੜੇ ਵੱਡੇ ਪ੍ਰਚਾਰਕ ਨੇ, ਉਹਨਾਂ ਦੇ ਲੀਡਰ ਨੇ, ਉਹਨਾਂ ਦੇ ਪੋਪ ਨੇ ਗੱਲ ਕਹੀ ਸੀ ਸਟੇਜ ਦੇ ਉੱਤੇ। ਉਹ ਕਹਿੰਦਾ ਵੀ ਦੋ ਗੱਲਾਂ ਨੇ, ਵੀ ਬੰਦਾ ਜੇ ਤਾਂ ਕਹਿੰਦਾ ਵੀ ਮੈਂ ਮੌਤ ਤੋਂ ਨਹੀਂ ਡਰਦਾ, ਉਹ ਕਹਿੰਦਾ ਵੀ ਝੂਠ ਬੋਲਦਾ ਬੰਦਾ। 90 ਸਾਲ ਦਾ ਹੋਵੇ ਬਾਬਾ ਫੇਰ ਵੀ ਕਹੂਗਾ ਹਲੇ ਮੈਂ ਆਪਦੇ ਪੋਤੇ ਦਾ ਵਿਆਹ ਪੜੋਤੇ ਦਾ ਦੇਖ ਲਵਾਂ। ਉਹ ਕਹਿੰਦਾ ਸਟੇਜ ਤੋਂ ਬੋਲਿਆ, ਕਹਿੰਦਾ ਵੀ ਜੇ ਕੋਈ ਕਵੇ ਵੀ ਮੈਂ ਮੌਤ ਤੋਂ ਨਹੀਂ ਡਰਦਾ, ਇਹਦਾ ਮਤਲਬ ਉਹ ਝੂਠ ਬੋਲਦਾ। ਤੇ ਦੂਜੀ ਗੱਲ ਉਹ ਕਹਿੰਦਾ ਵੀ ਜਾਂ ਫਿਰ ਉਹ ਸਿੱਖ ਹੋਣਾ ਜੇ ਮੌਤ ਤੋਂ ਨਹੀਂ ਡਰਦਾ ਨਾ, ਜਾਂ ਬੰਦਾ ਝੂਠ ਬੋਲਦਾ ਤੇ ਦੂਜੀ ਗੱਲ ਜਾਂ ਫਿਰ ਉਹ ਸਿੱਖ ਆ। ਕੋਈ ਹੋਰ ਧਰਮ ਦਾ ਬੰਦਾ ਕਵੇ ਵੀ ਇਹ ਹੀ ਨਹੀਂ ਡਰਦੀ ਮੌਤ ਤੋਂ, ਆਪਾਂ ਤਾਂ ਪ੍ਰਚਾਰ ਕਰਨਾ ਹੀ ਸਿੱਖੀ ਦਾ ਕਰੀ ਜਾਂਦੇ ਹਾਂ, ਕੋਈ ਹੋਰ ਧਰਮ ਦਾ ਬੰਦਾ ਕਰੇ ਪ੍ਰਚਾਰ ਬਹੁਤ ਜ਼ਿਆਦਾ ਕਰਦੇ ਸਾਡੀ ਸਿੱਖੀ ਦਾ ਪ੍ਰਚਾਰ, ਬੜੇ ਲੋਕ ਨੇ। ਆਓ ਜਿਵੇਂ ਫਿਰ ਖਾਣ ਜਕਰੀਆ ਅੱਗ ਬਬੂਲਾ ਹੋ ਕੇ, ਨਿਰੰਕਾਰ ਸੱਤੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਦੇ ਸਿੱਖ ਨੂੰ ਯੋਧੇ ਨੂੰ ਜਰਨੈਲ ਨੂੰ ਕੋਈ ਤਾੜਨਾ ਦਿੰਦਾ ਹੈ, ਕਿਉਂਕਿ ਖਾਣ ਜਕਰੀਏ ਨੇ ਅਕਾਲ ਪੁਰਖ ਨਿਰੰਕਾਰ ਨੂੰ ਲਲਕਾਰਨਾ ਚਾਹਿਆ, ਬੜਾ ਵੱਡਾ ਪਾਪੀ ਹੈ ਤੇ ਖਾਣ ਜਕਰੀਆ ਕਰਕੇ ਡੇਲੇ ਲਾਲ ਪੀਲੇ ਮੱਥੇ ਤੇ ਪਾ ਕੇ ਤਿਉੜੀਆਂ ਆ ਕੇ ਰੋਬ ਦੇ ਵਿੱਚ ਜਿਵੇਂ ਜਲਾਦਾਂ ਨੂੰ ਹੁਕਮ ਦਿੰਦਾ ਹੈ।

ਤੇਲ ਵਾਂਗ ਰਤ ਲਵਾਂਗਾ ਹਾਂ ਜੇ ਦੀਨ ਇਸਲਾਮ ਹੋ ਮੇਰੀ ਦਾਦ ਹਾਂ ਜੇ ਦੀਨ ਇਸਲਾਮ ਕਬੂਲ ਲੈ ਹੋ ਛੱਡ ਦਿਆਂਗਾ।

0: ਵਿੱਚ ਰਹਿੰਦੀਆਂ ਤਾਰੂ ਸਿੰਘਾਂ ਤੇਰੀਆਂ। ਹਾਂ ਜੀ ਹਾਂ ਬੜਾ ਦੁਨੀਆਂ ਦਾ
1: ਖਾਨ ਜਕਰੀਆ ਬੋਲੀਆ, ਫਿਰ ਗੁੱਸੇ ਦੇ ਵਿੱਚ ਆ, ਮੱਥੇ ਤਿਉੜੀ ਪੈ ਗਈ, ਗੁੱਸੇ ਨਾਲ ਬੋਲਦਾ। ਉਹਦੀ ਰਸਨਾ ਚੋਂ, ਉਹਦੀ ਜੀਭ ਦੇ ਵਿੱਚੋਂ ਅੱਗ ਨਿਕਲਦੀ ਹੈ ਜਕਰੀਏ ਖਾਨ ਦੀ। ਖਾਨ ਬਹਾਦਰ ਬੋਲਿਆ ਗਿਆ ਗੁੱਸੇ ਦੇ ਵਿੱਚ, ਆ ਕਹਿੰਦਾ ਮੰਨ ਲੈ ਤੂੰ, ਤੈਨੂੰ ਦੇਵਾਂ ਤਖ਼ਤ ਬਿਠਾ। ਕਹਿੰਦਾ ਜੇ ਈਨ ਮੰਨ ਲਵੇ ਨਾ, ਰਾਜ ਭਾਗ ਦੇ ਦਿਆਂ, ਬੇਗਮਾਂ ਦੇ ਡੋਲੇ ਦੇ ਦਿਆਂ, ਧਨ ਦੌਲਤਾਂ ਦੇ ਦਿਆਂ, ਤੈਨੂੰ ਜ਼ਿੰਦਗੀ ਦੇ ਪੂਰੇ ਚਾ ਕਰ ਲਾ, ਕਾਹਨੂੰ ਜ਼ਿੰਦਗੀ ਗਵਾਉਣਾ। ਖਾਨ ਬਹਾਦਰ ਬੋਲਿਆ ਗਿਆ ਫਿਰ ਗੁੱਸੇ ਵਿੱਚ, ਆ ਕਹਿੰਦਾ ਮੰਨ ਲੈ ਤੂੰ, ਤੈਨੂੰ ਦੇਵਾਂ ਤਖ਼ਤ ਬਿਠਾ। ਸੋਹਣਾ ਚੁੱਭਰ ਸ਼ੈਲ ਜਵਾਨ ਤੋਂ ਕਰ ਜ਼ਿੰਦਗੀ ਦੇ ਪੂਰੇ ਚਾ, ਤੂੰ ਅਜੀਤਵਾਲ ਦੇ ਪਾਰਸਾਂ ਨਾਲ ਐਵੇਂ ਜਾਂਦਾ ਗਵਾ। ਕਹਿੰਦੇ ਐਵੇਂ ਜਾਂਦਾ ਭੌਂ ਦੇ ਭਾਏ ਨਾ ਗਵਾ। ਪਰ ਜਕਰੀਏ ਖਾਨ ਨੂੰ ਇਹ ਨੀ ਪਤਾ ਵੀ ਮੈਂ ਲਾਲਚ ਦੇ ਕਿਹਨੂੰ ਰਿਹਾ। ਇਹ ਲਾਲਚਾਂ ਦੇ ਨਾਲ ਨੀ ਮਨ ਭਰਮਾਇਆ ਜਾਂਦਾ ਯੋਧਿਆਂ ਦਾ, ਸੂਰਮਿਆਂ ਦਾ, ਕਿਉਂਕਿ ਜੁੱਤੀ ਦੀ ਨੋਕ ਤੇ ਜਿਹੜੇ ਸੂਰਮੇ ਆ ਲਾਲਚਾਂ ਨੂੰ ਰੋੜ ਦਿੰਦੇ ਆ। ਸੁਰਮਿਆਂ ਨੂੰ ਇੱਕੋ ਨਾਮ ਚੜਿਆ ਹੁੰਦਾ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਠਾਕਰ ਗਾਈਏ ਆਤਮ ਰੰਗ ਸ਼ਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ, ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪਣੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਤਰੀ ਜੈ ਸਰਦੀ ਜੈ ਕਾਣ ਨਾ ਕੀ ਜੈ। ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਮਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ।

ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਹਜ਼ੂਰੀ ਰਾਗੀ ਸਾਹਿਬਾਨ, ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਆ ਹੈ ਲਾਏ ਧਿਆਨ ਅੰਮ੍ਰਿਤ ਬਾਣੀ ਦੇ ਆਨੰਦਮਈ ਕੀਰਤਨ ਦੇ ਨਾਲ ਜੋੜਨਗੇ ਜੀ। ਝਿਮ ਝਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੇ ਸੋਹਣਾ ਸ਼ਬਦ ਵਿਚਾਰਾ, ਆਓ ਆਨੰਦ ਪ੍ਰਾਪਤ ਕਰੀਏ। ਹੋਜਾ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ। ਢਾਡੀ ਜਥੇ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇਦਾਰ ਹੁਣ ਭਾਈ ਗੁਰਵਿੰਦਰ ਸਿੰਘ ਜੀ ਬਾਵਾ, ਹਾਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਜੀਤ ਸਿੰਘ ਜੀ ਬੈਂਕਾ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਤਿੰਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਵਾਈ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੈ ਇਸੇ ਤਰ੍ਹਾਂ ਸਤਿਗੁਰੂ ਭਾਈ ਸਾਹਿਬ ਹੋਰਾਂ ਪਾਸੋਂ ਸੇਵਾ ਲੈਂਦੇ ਰਹਿਣ। ਹੁਣ ਇੱਕ ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵੱਲੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖ ਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਯਾਤਰਾ 16 ਨਵੰਬਰ ਤੋਂ 25 ਨਵੰਬਰ 2026 ਤੱਕ ਹੋਵੇਗੀ। ਇਹਦੇ ਸੰਬੰਧੀ ਜਿਹੜੀਆਂ ਜ਼ਰੂਰੀ ਬੇਨਤੀਆਂ ਨੇ, ਵੈਸੇ ਜੇ ਗੁਰਧਾਮਾਂ ਦੀ ਗੱਲ ਕਰੀਏ, ਨਨਕਾਣਾ ਸਾਹਿਬ ਵਿੱਚ ਜਿੰਨੇ ਵੀ ਅਸਥਾਨ ਨੇ, ਭਾਵੇਂ ਜਨਮ ਅਸਥਾਨ ਹੈ, ਭਾਵੇਂ ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਸੱਪ ਛਾਇਆ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ, ਅਤੇ ਇਸ ਤੋਂ ਇਲਾਵਾ ਲਾਹੌਰ ਵਿੱਚ ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਿੰਘ ਸਿੰਘਣੀਆਂ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਜਨਮ ਅਸਥਾਨ, ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ, ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਰੋੜੀ ਸਾਹਿਬ ਏਮਨਾਬਾਦ, ਭਾਈ ਲਾਲੋ ਜੀ ਦੀ ਖੂਹੀ ਚੱਕੀ ਸਾਹਿਬ, ਸ੍ਰੀ ਦਰਬਾਰ ਸਾਹਿਬ ਕਰਤਾਰਪੁਰ, ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਚੂੜਕਾਣਾ ਸਾਹਿਬ, ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ, ਇਹਨਾਂ ਗੁਰਦੁਆਰਿਆਂ ਦੀ, ਇਸ ਤੋਂ ਇਲਾਵਾ ਸ਼ਾਇਦ ਹੋਰ ਵੀ ਕੁਝ ਅਸਥਾਨ ਜਿਹੜੇ ਲਿਖਣ ਵੱਲੋਂ ਰਹਿ ਗਏ ਨੇ, ਉਹ ਦਰਸ਼ਨ ਕਰਵਾਏ ਜਾਣਗੇ। ਜਿਹੜੀ ਸੰਗਤ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਣਾ ਚਾਹੁੰਦੀ ਹੈ, ਉਹਨਾਂ ਲਈ ਜ਼ਰੂਰੀ ਬੇਨਤੀ ਇਹ ਹੈ ਕਿ ਜਿਹੜੀ ਸੰਗਤ ਨੇ ਜਾਣਾ, ਉਹਨਾਂ ਕੋਲ ਭਾਰਤ ਦਾ ਵੀਜ਼ਾ ਹੋਣਾ ਜ਼ਰੂਰੀ ਹੈ। ਪਾਕਿਸਤਾਨ ਦਾ ਵੀਜ਼ਾ ਪ੍ਰਬੰਧਕ ਆਪ ਲਵਾ ਕੇ ਦੇਣਗੇ। ਇਹਦੀ ਫੀਸ, ਵੀਜ਼ੇ ਦਾ ਖਰਚਾ $1500 ਹੋਵੇਗਾ। ਹਵਾਈ ਟਿਕਟ ਦਾ ਜਿਹੜਾ ਖਰਚਾ ਹੈ ਉਹ ਇਸ ਤੋਂ ਵੱਖਰਾ ਹੋਵੇਗਾ। ਸਿਕਿਉਰਿਟੀ, ਖਾਣਾ, ਬੱਸ ਆਦਿ ਦੇ ਖਰਚੇ ਫੀਸ ਵਿੱਚ ਸ਼ਾਮਿਲ ਹੋਣਗੇ। ਅਤੇ ਸਤਸੰਗ, ਜਿਨ੍ਹਾਂ ਨੇ ਜਾਣਾ ਹੋਵੇ ਉਹ ਇੱਥੇ ਆ ਕੇ ਤੁਸੀਂ ਸਾਡੇ ਤੋਂ ਫੋਨ ਨੰਬਰ ਪ੍ਰਾਪਤ ਕਰ ਸਕਦੇ ਹੋ। ਵੈਸੇ ਮੈਂ ਫੋਨ ਨੰਬਰ ਅਨਾਊਂਸ ਵੀ ਕਰ ਦਿੰਦਾ, ਗਿਆਨ ਸਿੰਘ ਗਿੱਲ, ਉਹਨਾਂ ਦਾ ਨੰਬਰ ਹੈ 604-518-5150। ਸੋ ਜੇ ਹੋਰ ਕੋਈ ਜਾਣਕਾਰੀ ਦੀ ਲੋੜ ਹੋਵੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਸੰਪਰਕ ਕਰ ਸਕਦੇ ਹੋ। ਆਓ ਹੁਣ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਆਪ ਜੀ ਨੂੰ ਇਲਾਹੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ, ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਇਸ ਤੋਂ ਪਹਿਲਾਂ ਕਿ ਭਾਈ ਕਰਮਜੀਤ ਸਿੰਘ ਜੀ ਹੋਰੀ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਣ, ਸਟੇਜ ਉੱਪਰ ਸ਼ੋਭਿਤ ਹੋਣ, ਬੇਨਤੀ ਹੈ। ਪਹਿਲਾਂ ਵੀ ਬੇਨਤੀ ਕੀਤੀ ਗਈ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ। 16 ਨਵੰਬਰ ਤੋਂ 25 ਨਵੰਬਰ ਤੱਕ ਇਹ ਵੱਖ ਵੱਖ ਪਾਕਿਸਤਾਨ ਦੇ ਗੁਰੂ ਘਰਾਂ ਦੀ ਯਾਤਰਾ ਹੋਵੇਗੀ। ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਨੇ ਦਰਸ਼ਨ ਦੀਦਾਰ ਕਰਨ ਲਈ ਜਾਣਾ ਹੋਵੇ, ਤੁਹਾਡੇ ਕੋਲ ਜੇ ਤੁਸੀਂ ਹਿੰਦੁਸਤਾਨ ਭਾਰਤ ਜਾਣਾ ਚਾਹੁੰਦੇ ਹੋ ਤਾਂ ਭਾਰਤ ਦਾ ਵੀਜ਼ਾ ਹੋਣਾ ਚਾਹੀਦਾ। ਪਾਕਿਸਤਾਨ ਦਾ ਵੀਜ਼ਾ ਪ੍ਰਬੰਧਕਾਂ ਵੱਲੋਂ ਲਵਾ ਕੇ ਦਿੱਤਾ ਜਾਏਗਾ। ਵੀਜ਼ੇ ਦੀ ਫੀਸ 1500 ਰੁਪਏ ਟੋਟਲ ਖਰਚਾ ਹੋਵੇਗਾ। ਹਵਾਈ ਟਿਕਟ ਦਾ ਖਰਚਾ ਅਲੱਗ ਹੋਵੇਗਾ। ਇਸ 1500 ਦੇ ਵਿੱਚ ਸਿਕਿਉਰਿਟੀ, ਖਾਣਾ, ਬੱਸ ਆਦਿ ਦੇ ਖਰਚੇ ਸਾਰੇ ਸ਼ਾਮਿਲ ਹੋਣਗੇ। ਉੱਥੇ ਜਾ ਕੇ ਤੁਹਾਡੇ ਤੋਂ ਕੋਈ ਐਕਸਟਰਾ ਹੋਰ ਪੈਸੇ ਨਹੀਂ ਲਏ ਜਾਣੇ। ਸੋ ਜਿਨ੍ਹਾਂ ਨੇ ਜਾਣਾ ਹੋਵੇ ਉਹ ਗੁਰਦੁਆਰਾ ਦਸਮੇਸ਼ ਦਰਬਾਰ ਦੇ ਨੰਬਰ 'ਤੇ ਜਾਂ ਸਰਦਾਰ ਗਿਆਨ ਸਿੰਘ ਗਿੱਲ ਉਹਨਾਂ ਦੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਨੰਬਰ ਨੇ 604-518-1650। ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਇੱਥੇ ਆ ਕੇ ਵੀ ਲੈ ਸਕਦੇ ਹੋ, ਨੰਬਰ ਵੀ ਨੋਟ ਕਰ ਸਕਦੇ ਹੋ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਓ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤ ਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ

ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ।

ਹਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡ ਜਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੋਯੰਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖਿਯ ਉਬਾਰ ਅਸਿੱਖਿਯ ਸੰਗਰੋ ਦੁਸ਼ਟ ਜਿਤੇ ਉਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਆਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਹ ਸਕੈ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਭਾਰਾ ਜਿਨ ਨਰ ਨਾ

ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ

ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।

ਮਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਫਿਰਤ ਫਿਰਤ ਪ੍ਰਭ ਆਇਆ

ਦੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ।

बिन सिमरन जो जीवन बलना सर्प जैसे अरजारी।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।